ਸਿਪਾਹੀ ਭਾਈ ਮਹਾਰਾਜ ਸਿੰਘ ਜੀ ਦੀ ਯਾਦ ਵਿੱਚ ਸਿੰਗਾਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਆਲੀਸ਼ਾਨ ਯਾਦਗਾਰ ਸਥਾਨ ਉਸਾਰਿਆ ਹੋਇਆ ਹੈ, ਜੋ ਗੁਰਦੁਆਰਾ ਸਿਲੈਕਟ ਰੋਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਰਧਾਲੂ ਇਸ

ਸਿੱਖਾਂ ਨੂੰ ਪਿਆਇਆ ਤੇ ਖਾਲਸਾ ਪੰਥ ਸਾਜਿਆ। ਪਰ ਇਸ ਅੰਮ੍ਰਿਤ ਦੀ ਕਹਾਣੀ ਬੜੀ ਲੰਮੀ, ਚਾਰ ਯੁੱਗ ਹੋਏ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ ਤੇ ਕਲਯੁੱਗ। ਹਰ ਯੁੱਗ ਵਿਚ ਅੰਮ੍ਰਿਤ ਪੀਤਾ ਗਿਆ, ਪਰ ਅੰਮ੍ਰਿਤ ਪੀਣ ਦਾ ਢੰਗ ਵੱਖਰਾ, ਅੰਮ੍ਰਿਤ ਲੱਭਣ ਦਾ ਢੰਗ ਵੱਖਰਾ। ਇਕ ਗੱਲ ਹੋਰ, ਕੁਝ ਲੋਕਾਂ ਅੰਮ੍ਰਿਤ ਪੀਤਾ ਪਹਿਲਿਆਂ ਯੁੱਗਾਂ ਵਿਚ ਅਮਰ ਹੋਣ ਵਾਸਤੇ ਕਿ ਸਾਨੂੰ ਮੌਤ ਨਾ ਆਵੇ, ਕੋਈ ਦੁੱਖ ਲਾਗੇ ਨਾ ਆਵੇ, ਆਪਣੇ ਵਾਸਤੇ ਅੰਮ੍ਰਿਤ ਪੀਤਾ।

ਆਪਣੇ ਸਵਰਗਾਂ ਵਿਚ ਲੈ ਗਿਆ। ਜਿੱਥੇ ਅਨੇਕਾਂ ਚੀਜ਼ਾਂ ਨਿਕਲੀਆਂ ਉਥੇ ਅੰਮ੍ਰਿਤ ਦਾ ਕੜਾ ਵੀ ਨਿਕਲਿਆ, ਪਰ ਇਹ ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ

ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ, ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਵਿਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਕੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ

ਗੁਰਬਾਣੀ ਤੋਂ ਬਾਹਰ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁਗ ਬੀਤੇ, ਤ੍ਰੇਤਾ ਯੁਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ। ਇਹਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨਿਆ। ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ ਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ 2 ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਨ੍ਹਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

ਲਵ ਤੇ ਕੁਛ ਨਹੀਂ। ਸ੍ਰੀ ਰਾਮ ਚੰਦਰ ਦੇ ਛੱਡੇ ਹੋਏ ਘੋੜੇ ਨੂੰ ਫੜ ਲਿਆ। ਪਿੱਛੇ ਸੈਨਾ ਸੀ। ਸੈਨਾਪਤੀ ਨੇ ਕਿਹਾ, ਬੱਚਿਓ ਘੋੜਾ ਛੱਡ ਦਿਓ। ਪਰ ਦੋਨੋਂ ਭਰਾ ਕਹਿਣ ਲੱਗੇ, ਛਤਰੀ ਹਾਂ, ਇਸ ਤਰ੍ਹਾਂ ਦੇ ਘੋੜਾ ਛੱਡਦੇ ਨਹੀਂ। ਜੇ ਹਿੰਮਤ ਹੈ ਤੇ ਛਡਾ ਲਓ। ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿਚ ਦੋਨਾਂ ਭਰਾਵਾਂ ਨੇ ਸੈਨਾ ਦਾ ਬੁਰੀ ਤਰ੍ਹਾਂ ਨਾਸ ਕੀਤਾ। ਇਥੋਂ ਤੱਕ ਹਨੂਮਾਨ ਨੂੰ ਵੀ ਦਰਖਤ ਦੇ ਨਾਲ ਬੰਨ ਦਿੱਤਾ। ਲਛਮਣ ਵਰਗੇ ਯੋਧੇ ਵੀ ਦੋਨਾਂ ਭਰਾਵਾਂ ਤੇ ਕਾਬੂ ਨਾ ਪਾ ਸਕੇ। ਅਖੀਰ ਸ੍ਰੀ ਰਾਮ ਚੰਦਰ ਨੂੰ ਆਪ ਲੜਨ ਵਾਸਤੇ ਆਉਣਾ ਪਿਆ। ਇਸ ਲੜਾਈ ਦੇ ਵਿਚ ਸ੍ਰੀ ਰਾਮ ਚੰਦਰ ਮੁਰਸ਼ਿਦ ਹੋ ਗਏ। ਤਾਂ ਉਸ ਵਕਤ ਸੀਤਾ ਜੀ ਨੂੰ ਪਤਾ ਲੱਗਾ। ਉਹਨਾਂ ਆ ਕੇ ਕਿਹਾ, ਬੱਚਿਓ ਇਹੋ ਹੀ ਤੁਹਾਡੇ ਪਿਤਾ ਸ੍ਰੀ ਰਾਮ ਚੰਦਰ ਹਨ। ਉਦੋਂ ਪਤਾ ਲੱਗਾ ਕਿ ਸ੍ਰੀ ਰਾਮ ਚੰਦਰ ਇਹੋ ਹੀ ਨੇ ਜਿਹੜੇ ਸਾਡੇ ਪਿਤਾ ਨੇ। ਤਾਂ ਲਿਖਿਆ, ਉਸ ਵਕਤ ਅੰਮ੍ਰਿਤ ਦਾ ਘੜਾ ਫਿਰ ਦੁਬਾਰਾ ਮੰਗਾਇਆ ਗਿਆ। ਉਸ ਅੰਮ੍ਰਿਤ ਦੇ ਨਾਲ ਸ੍ਰੀ ਰਾਮ ਚੰਦਰ ਅਤੇ ਬਾਕੀਆਂ ਨੂੰ ਸੁਰਤ ਵਿਚ ਲਿਆਂਦਾ। ਜਿਹੜਾ ਅੰਮ੍ਰਿਤ ਬਚਿਆ, ਜਗ੍ਹਾ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ। ਤ੍ਰੇਤੇ ਵਿਚ ਇਹ ਅੰਮ੍ਰਿਤ ਇਸ ਤਰ੍ਹਾਂ ਪ੍ਰਾਪਤ ਕੀਤਾ ਤੇ ਲਿਖਿਆ ਕਿ ਜਿਸ ਜਗ੍ਹਾ ਇਹ ਅੰਮ੍ਰਿਤ ਦਾ ਕੜਾ ਦੱਬਿਆ ਗਿਆ, ਕਲਯੁਗ ਦੇ ਵਿਚ ਇਹ ਜਗ੍ਹਾ ਪ੍ਰਗਟ ਹੋਈ। ਇਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਆ ਕੇ ਚਰਨ ਪਾਏ ਔਰ ਇਸ ਜਗ੍ਹਾ ਨੂੰ ਅੱਜ ਕੱਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਕੇ ਵੀ ਯਾਦ

ਦੁਆਪਰ ਯੁੱਗ ਬੀਤ ਗਿਆ, ਕਲਯੁੱਗ ਆਇਆ, ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਆਓ ਹੁਣ ਗੁਰਮਤ ਅਨੁਸਾਰ ਅੰਮ੍ਰਿਤ ਬਾਰੇ ਵਿਚਾਰ ਕਰਦੇ, ਕਿਉਂਕਿ ਹਰ ਪੱਖ ਦੇਖ ਕੇ ਫੇਰ ਚੱਲਣਾ ਚਾਹੀਦਾ, ਤਾਂ ਆਨੰਦ ਔਰ ਸਮਝ ਪੂਰੀ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਸੁਲਤਾਨਪੁਰ ਲੋਧੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਰਹਿਣਾ ਸ਼ੁਰੂ ਕੀਤਾ, ਰੋਜ਼ ਅੰਮ੍ਰਿਤ ਵੇਲੇ ਨਦੀ ਤੇ ਇਸ਼ਨਾਨ ਕਰਨ ਜਾਂਦੇ ਨੇ, ਅੱਜ ਵੀ ਇਸ਼ਨਾਨ ਕਰਨ ਗਏ।

ਐ ਅਕਾਲ ਪੁਰਖ ਤੂੰ ਦਰਿਆਓ ਦਾ ਨਾ ਬੀਨਾ ਤੂੰ ਇੱਕ ਦਰਿਆ ਹੈ ਬੜਾ ਵੱਡਾ ਮੈਂ ਮੱਛਲੀ ਕੈਸੇ ਅੰਤ ਲਹਾਂ ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਇਸੇ ਤਰ੍ਹਾਂ ਐ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਐ ਤੂੰ ਪੀ ਲੈ

ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ। ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਹੈ, ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ ਹੈ। ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ।

ਕੋਟ ਕਹਿੰਦੇ ਨੇ ਕਰੋੜ। ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ। ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ।

ਇੱਕ ਗੁਫਾ ਚ ਬਹਿ ਜਾ। ਕਰੋੜਾਂ ਕਰੋੜਾਂ ਸਾਲ ਹਵਾ ਖਾ ਕੇ ਹਵਾ ਪੀ ਕੇ ਤੇਰਾ ਨਾਮ ਜਪਾਂ, ਸੁਪਨੇ ਵਿੱਚ ਵੀ ਮੈਂ ਸੌਵਾਂ ਨਾ। ਇੰਨਾ ਤੇਰਾ ਨਾਮ ਜਪਾਂ ਪਰ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ ਆ ਬਿਆਨ ਕੀਤਾ ਹੁਣ ਤੁਹਾਡੀ ਵੇਕਾਰ ਕਾਰੇ ਲਾਇਆ ਤੁਹਾਡੀ ਕਹਿੰਦੇ ਨੇ ਕੀਰਤਨ ਕਰਨ ਵਾਲਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਣ ਤੁਹਾਡੀ ਵੇਕਾਰ ਮੈਂ ਉਸ ਪਰਮੇਸ਼ਰ ਦਾ ਢਾਡੀ ਹਾਂ ਉਹਦਾ ਕੀਰਤਨ ਕਰਨ ਵਾਲਾ ਪਰ ਮੈਂ ਵਿਹਲਾ ਸੀ ਕਾਰੇ ਕਹਿੰਦੇ ਨੇ ਕੰਮ ਉਸ

ਕਾਲ ਯੁਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ।

ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਗੁਰੂ

ਪੁਰ ਸਾਹਿਬ ਛੱਡਿਆ ਇੱਕ ਗੁਫਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 11 ਮਹੀਨੇ 11 ਦਿਨ ਬੈਠੇ ਰਹੇ 11 ਮਹੀਨੇ ਅਤੇ 11 ਦਿਨ ਜਦੋਂ ਹੋਏ 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਯਾਦ ਕਰ

ਮੈਂ ਖਾਲਸਾ। ਗੁਰੂ ਸਾਹਿਬ ਜੀ ਪੁੱਛਦੇ ਨੇ ਤੂੰ ਕਿੱਥੋਂ ਆਈ ਹੈ? ਉਹ ਸੂਰਤ ਬੋਲੀ ਮੈਂ ਤੁਹਾਡੇ ਹਿਰਦੇ ਵਿੱਚੋਂ ਆਈ ਹਾਂ, ਮੈਨੂੰ ਹੁਣ ਤੁਸੀਂ ਬਾਹਰ ਪ੍ਰਗਟ ਕਰੋ। ਜੋ ਚਾਹੀਦਾ ਸੀ ਉਹ ਮਿਲ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਪਸ ਆਨੰਦਪੁਰ ਸਾਹਿਬ ਆ ਗਏ, ਪਰ ਸੋਚਣ ਲੱਗੇ ਇਹ ਸੂਰਤ ਬੜੀ ਸੋਹਣੀ, ਪਰ ਕਿਹਨੂੰ ਦਿਆਂ? ਮਸੰਦਾਂ ਨੂੰ, ਪੰਡਤਾਂ ਨੂੰ, ਸਾਧੂਆਂ ਸੰਨਿਆਸੀਆਂ ਨੂੰ ਕਿਹਨੂੰ ਦਿਆਂ ਇਹ ਸੂਰਤ? ਕਿਉਂਕਿ ਜੇ ਆਪਾਂ ਦੁੱਧ ਲੈਣ ਜਾਣਾ ਹੋਵੇ ਤੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਿਜਾਨੇ ਆ। ਜੇ ਦੁੱਧ ਵਾਸਤੇ ਭਾਂਡਾ ਸਾਫ਼ ਚਾਹੀਦਾ ਤੇ ਅੰਮ੍ਰਿਤ ਵਾਸਤੇ ਵੀ ਤਾਂ ਮਨ ਦਾ ਭਾਂਡਾ ਸੋਹਣਾ।

ਭੇਟਾ ਕਿਉਂ ਮੰਗੀ? ਇਹ ਤੇ ਗੁਰੂ ਦਾ ਕੌਤਕ ਹੈ। ਕਹਿਣ ਲੱਗੇ ਸਿੱਖਾ, ਸਾਡੇ ਵਾਸਤੇ ਭੇਟਾ ਕੀ ਲਿਆਂਦੀ? ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਮੈਂ ਕੀ ਦੇਣ ਜੂਗਾ? ਸਭ ਕੁਛ ਆਪਦਾ ਮੈਂ ਸੁਨਿਆਰਾ ਵਾਂ। ਹਾਥੀਆਂ ਦੇ ਦੰਦ ਦਾ ਇੱਕ ਕੰਗਨ ਜਿਹਦੇ ਵਿੱਚ ਹੀਰੇ ਜੜੇ ਹੋਏ ਸਨ, ਮੈਂ ਆਪਦੇ ਵੱਡੇ ਮਸੰਦ ਚੇਤੋ ਨੂੰ ਉਦੋਂ ਦਿੱਤਾ ਸੀ ਜਦੋਂ ਉਹ ਕਾਬਲ ਗਿਆ ਸੀ। ਦੂਸਰਾ ਕੰਗਨ ਜਿਹਦੇ ਵਿੱਚ ਹੀਰੇ ਜੜੇ ਨੇ ਮੈਂ ਲੈ ਕੇ ਆਇਆ ਸਾਂ। ਉਹ ਕੰਗਨ ਮੈਂ ਚੇਤੋ ਮਸੰਦ ਨੂੰ ਦੇ ਦਿੱਤਾ, ਕਿਉਂਕਿ ਚੇਤੋ ਨੇ ਕਿਹਾ ਸੀ ਕਿ ਸਿੱਖਾ, ਤੇਰੇ ਨਾਲ ਗੁਰੂ ਸਾਹਿਬ ਜੀ ਬੜੇ ਨਾਰਾਜ਼ ਨੇ, ਤੂੰ ਦਰਬਾਰ ਵਿੱਚ ਨਾ ਜਾਈ। ਇਹ ਸੁਣ ਕੇ ਗੁਰੂ ਸਾਹਿਬਾਂ ਨੇ ਆਪਣੇ ਦੋਨੋਂ ਹੱਥ ਅੱਗੇ ਕਰ ਦਿੱਤੇ ਤੇ ਨਾਲੇ ਕਹਿਣ ਲੱਗੇ, ਸਿੱਖਾ ਐ ਦੇਖ, ਮੇਰੇ ਹੱਥ ਤੇ ਖਾਲੀ ਨੇ, ਤੇਰੇ ਕੰਗਨ ਮੇਰੇ ਕੋਲ ਨਹੀਂ ਆਏ। ਸਿੱਖ ਨੇ ਕਿਹਾ, ਪਾਤਸ਼ਾਹ ਮੈਂ ਤਾਂ ਚੇਤੋ ਮਸੰਦ ਨੂੰ ਦਿੱਤੀ ਸਨ, ਤੇ ਚੇਤੋ ਮਸੰਦ ਸੰਗਤ ਚ ਬੈਠਾ ਸੀ, ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ, ਪਾਤਸ਼ਾਹ ਇਹ ਝੂਠ ਬੋਲਦਾ, ਇਹ ਕੰਗਾਲ ਕੰਗਣ

కలిగి తరు పాతశానికి అచేతో మేరా సిక్ కది కంగాల్ నీ హోయా నామ బాణీ నాల్ మాయా నాల్ హమేషా అమీర్ హై ఫిర్ ఏ జడా హై ఏ నామ బాణీ నాల్ వీ అమీర్ హై ఏ మాయా నాల్ వీ అమీర్ హై ਜੇ ਤੈਨੂੰ ਕੰਗਣ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ ਪਰ ਇੱਕ ਵਾਰੀ ਦਰਬਾਰ ਚ ਲੈ ਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ ਇਹ ਸੁਣ ਕੇ ਚੇਤੋ ਮਸੰਤ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਕਹਿਣ ਲੱਗਾ ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿਚ ਮੇਰੀ ਬੇਇੱਜ਼ਤੀ ਕਰਦੇ ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ ਗੁਰੂ ਘਰ ਵਾਸਤੇ ਦਸਵੰਦ ਲੈ ਕੇ ਆਉਂਦੇ ਹਾਂ ਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਤੇ ਕੰਗਾਲ ਸਿੱਖ ਪਿੱਛੇ ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ ਸਾਹਿਬਾਂ ਸਿਰ ਤੇ ਹੱਥ ਮਾਰਿਆ ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ।

ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ ਜਾਓ ਚੇਤੋ ਦੇ ਘਰ ਚੇਤੋ ਦੇ ਘਰੋ ਸਿੰਘ ਦੂਸਰਾ ਕੰਗਣ ਵੀ ਕੱਢ ਲਿਆਏ। ਸਿੱਖ ਦੀ ਭਾਵਨਾ ਪੂਰੀ ਹੋ ਗਈ ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ ਇਹ ਅੰਮ੍ਰਿਤ ਛਕਣ ਦੇ

ਪੰਡਤਾਂ ਦੀ ਪ੍ਰੀਖਿਆ ਲਈ ਦੋ ਲੰਗਰ ਲਾਏ, ਇੱਕ ਵਿੱਚ ਮਾਸ ਬਣਾਇਆ, ਇੱਕ ਲੰਗਰ ਸਾਦਾ ਬਣਾਇਆ। ਤੇ ਸਾਹਿਬਾਂ ਨੇ ਕਿਹਾ, ਜਿਹੜਾ ਮਾਸ ਵਾਲਾ ਲੰਗਰ ਛਕੇਗਾ ਉਹਨੂੰ ਬਹੁਤੀ ਮਾਇਆ ਮਿਲੇਗੀ, ਜਿਹੜਾ ਸਾਦਾ ਲੰਗਰ ਛਕੇਗਾ ਉਹਨੂੰ ਘੱਟ ਮਾਇਆ ਮਿਲੇਗੀ। ਮਾਸ ਖਾਣ ਦੇ ਨਾਲ ਸੋਨੇ ਦੀਆਂ ਮੋਹਰਾਂ ਜ਼ਿਆਦਾ ਮਿਲਣੀਆਂ ਨੇ। ਇਹ ਸੋਚ ਕੇ ਬਹੁਤੇ ਮਾਸ ਵਾਲੇ ਪਾਸੇ ਬੈਠ ਗਏ, ਸਾਦੇ ਪਾਸੇ ਘੱਟ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਸਾਦਾ ਲੰਗਰ ਖਾਧਾ ਉਹਨਾਂ ਪੰਡਤਾਂ ਨੂੰ ਚੋਖੀ ਮਾਇਆ ਦਿੱਤੀ, ਤੇ ਜਿਨ੍ਹਾਂ ਨੇ ਮਾਸ ਵਾਲਾ ਲੰਗਰ ਖਾਧਾ ਜਿੰਨੀ ਕਹੀ ਸੀ ਉਨੀ ਉਨੀ ਮਾਇਆ ਉਹਨਾਂ ਨੂੰ ਦਿੱਤੀ। ਪਰ ਇਹਨਾਂ ਵੱਲੋਂ ਵੀ ਮਨ ਉਦਾਸ ਹੋ ਗਿਆ ਕਿ ਜਿਹੜਾ ਆਦਮੀ ਮਾਇਆ ਬਦਲੇ ਆਪਣੇ ਧਰਮ ਤੇ ਪੱਕਾ

ਪਹਿਲਾਂ ਤਾਂ ਕਿਸੇ ਨੂੰ ਸਮਝ ਹੀ ਨਾ ਆਈ। ਜਦੋਂ ਦੁਬਾਰਾ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ, ਹਰ ਪਾਸੇ ਸਹਿਮ ਛਾ ਗਿਆ ਤੇ ਇਹ ਕੀ ਹੋ ਗਿਆ। ਗੁਰੂ ਸਾਹਿਬ ਜੀ

ਅੱਧੇ ਤੋਂ ਜ਼ਿਆਦਾ ਪੰਡਾਲ ਖਾਲੀ ਹੋ ਚੁੱਕਾ ਸੀ ਤੇ ਜਿਹੜੇ ਦੂਰ ਦੂਰ ਭੱਜ ਗਏ ਸਨ ਭੱਜੇ ਵੀ ਜਾ ਰਹੇ ਨੇ ਤੇ ਪਿੱਛੇ ਮੁੜ ਮੁੜ ਕੇ ਵੀ ਦੇਖਦੇ ਜਾਂਦੇ ਨੇ ਕੋਈ ਫੜਨ ਤੇ ਨਹੀਂ ਆ ਰਹੇ ਪਰ ਪੰਜਵੀਂ ਤੋਂ ਬਾਅਦ ਗੁਰੂ ਸਾਹਿਬ ਜੀ ਦੁਬਾਰਾ ਨਹੀਂ ਆਏ ਜਿਹੜੇ ਬੈਠੇ ਸਨ ਪਿਆਰ ਉਹ ਵੀ ਕਰਦੇ ਪਰ ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ ਸਿਰ ਕਿਉਂ ਮੰਗਦੇ ਬੜੀ ਦੇਰ ਹੋ ਗਈ ਬੈਠੇ ਉਡੀਕਦੇ ਪਏ ਨੇ ਹੁਣ ਗੁਰੂ ਸਾਹਿਬ ਜੀ ਉਸ ਤੰਬੂ ਵਿੱਚੋਂ ਬਾਹਰ ਨਿਕਲੇ ਕਿਰਪਾਨ ਮਿਆਨ ਵਿੱਚ ਹੈ ਚਿਹਰੇ ਤੇ ਹੁਣ ਰੌਣਕ ਪਿਆਰ ਹੈ ਉਹ ਪੰਜੋ ਜਿਨ੍ਹਾਂ ਦੇ ਸਿਰ ਵੱਡੇ ਸਨ ਉਹ ਤੇ ਜਿਉਂਦੇ ਇੱਕ ਵਰਗੇ ਕੱਪੜੇ ਪਾਏ ਨੇ ਗਾਤਰੀ ਕਿਰਪਾਨ ਸੋਹਣੀਆਂ ਦਸਤਾਰਾਂ ਹੱਥਾਂ ਵਿੱਚ ਕੜੇ ਤੇੜ ਕਛਹਿਰੇ ਹੱਥ ਜੋੜੇ ਨੇ ਪੰਜੋ ਜਣੇ ਪਿੱਛੇ ਪਿੱਛੇ ਐਵੇਂ ਆ ਰਹੇ ਨੇ ਜਿਵੇਂ ਅੱਗੇ ਚੰਦ ਤੇ ਪਿੱਛੇ ਸਿਤਾਰੇ ਤੁਰੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣੇ ਸਿੰਘਾਸਨ ਤੇ ਬੈਠ ਗਏ ਸਾਹਮਣੇ ਸਰਬ ਲੋਹ ਦਾ ਬਾਟਾ ਪਿਆ ਜਿਹਦੇ ਵਿੱਚ ਪਾਣੀ ਪਾਏ

ਇੰਨੇ ਨੂੰ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ। ਕੌਣ ਆਇਆ? ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਦੇਵਾਂ। ਗੁਰੂ ਸਾਹਿਬਾਂ ਦੇ ਕੋਲ ਆ ਕੇ ਖੜੇ ਹੋ ਗਏ, ਝੋਲੀ ਅੱਗੇ ਕੀਤੀ। ਝੋਲੀ ਵਿਚ ਪਤਾਸੇ ਨੇ, ਉਹ ਪਤਾਸੇ ਬਾਟੀ ਵਿਚ ਪਾ ਦਿੱਤੇ ਤੇ ਮੁਸਕਰਾਉਂਦੇ ਹੋਇਆ ਆਖਿਆ, ਪਾਤਸ਼ਾਹ ਮੇਰਾ ਹਿੱਸਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਾਂ ਸਾਹਿਬ ਦੇਵਾ, ਤੁਹਾਡਾ ਵੀ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਸਾਂ ਮੁਰਦਿਆਂ ਵਿਚ ਨਵੀਂ ਰੂਹ ਫੂਕਣ ਵਾਸਤੇ। ਜਾਤ ਪਾਤ ਊਚ ਨੀਚ ਖਤਮ ਕਰਕੇ ਇਕ ਨਵਾਂ ਸਮਾਜ ਬਣਾਉਣ ਵਾਸਤੇ। ਪਰ ਤੁਸਾਂ ਇਸ ਅੰਮ੍ਰਿਤ ਵਿਚ ਪਿਆਰ, ਮਿਠਾਸ, ਸਹਿਨਸ਼ੀਲਤਾ ਭੁੱਲ ਦਿੱਤੀ। ਹੁਣ ਜਦੋਂ ਕੋਈ ਅੰਮ੍ਰਿਤ ਛਕੇਗਾ, ਜੇ ਚਰਖਣੀਆਂ ਤੇ ਚੜੇਗਾ ਤਾਂ ਵੀ ਬਾਣੀ ਪੜੇਗਾ, ਜੇ ਕਿਸੇ ਦੀ ਖੋਪਰੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ, ਜੇ ਕਿਸੇ ਦਾ ਬੰਦ ਬੰਦ

ਹੋਣੀ ਕੁ ਵਿਚਾਰ ਹੈ ਕਿ ਗੁਰੂ ਸਾਹਿਬਾਂ ਨੇ ਉਹਨਾਂ ਪੰਜਾਂ ਨੂੰ ਨਾਮ ਦਿੱਤੀ ਦਿਆ ਰਾਮ ਨੂੰ ਦਿਆ ਸਿੰਘ ਸਿੰਘ ਨਾਮ ਉਦੋਂ ਦਿੱਤਾ ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਜੇ ਕੋਈ ਬਗੈਰ ਅੰਮ੍ਰਿਤ ਛਕੇ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਨਾਮ ਦੇ ਨਾਲ ਸਿੰਘ ਲਫ਼ਜ਼ ਲਾਂਦਾ ਹੈ ਉਹ ਸਿੰਘ ਲਫ਼ਜ਼ ਮਾਤਾ ਪਿਤਾ ਦਾ ਦਿੱਤਾ ਹੋ ਸਕਦਾ ਹੈ ਗੁਰੂ ਵੱਲੋਂ ਸਿੰਘ ਲਫ਼ਜ਼ ਉਦੋਂ ਮਿਲੇਗਾ ਜਦੋਂ ਆਪਾਂ ਅੰਮ੍ਰਿਤ ਛਕਾਂਗੇ ਗੁਰੂ ਨੇ ਕਿੰਨੀ ਕਿਰਪਾ ਕੀਤੀ ਨਾ ਸਮੁੰਦਰ ਰਿੜਕਣ ਦੀ ਲੋੜ ਹੈ ਨਾ ਅਵਤਾਰ ਬਣਨ ਦੀ ਤੇ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਦਾ ਕਿ ਜਿਹਨੂੰ ਸੱਚਖੰਡ ਅਕਾਲ ਪੁਰਖ ਬੁਲਾ ਕੇ ਅੰਮ੍ਰਿਤ ਪਿਆਵੇ ਕਿੰਨੀ ਕਿਰਪਾ ਕੀਤੀ ਰਹਿਤ ਬੈਤ ਵਾਲੇ ਪੰਜ ਸਿੰਘਾਂ ਕੋਲ ਜਾਓ ਬੇਨਤੀ ਕਰੋ ਉਹ ਅੰਮ੍ਰਿਤ ਤਿਆਰ ਕਰਕੇ ਪਾਏ ਤੁਹਾਨੂੰ ਛਕਾ ਦੇਣਗੇ ਤੋ ਜਿਹਨੇ ਅੰਮ੍ਰਿਤ ਨਹੀਂ ਛਕਿਆ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਉਹਦਾ ਜੀਵਨ ਕਿਸੇ ਲੇਖੇ ਨਹੀਂ ਤੇ ਅੰਮ੍ਰਿਤ ਜਿਹੜਾ ਛਕ ਲੈਂਦਾ ਉਹਦੀ ਕੋਈ ਜਾਤ ਨਹੀਂ ਅਗਰ ਇੱਕ ਚਮਾਰ ਵੀ ਅੰਮ੍ਰਿਤ ਛਕ ਲਵੇ ਰਹਿਤ ਵਿੱਚ ਰਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚਮਾਰ ਨਹੀਂ

I'm a hardy.

ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਲੇ ਗਾਓ ਭਾਈ, ਕਿਉਂਕਿ ਉਹਦੇ ਘਰ ਵਿੱਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨ ਹੀ ਭਾਈ ਉੱਥੋਂ ਤੱਕ ਪਹੁੰਚਦਾ, ਹੋਰ ਕੋਈ ਵਸਤੂ ਨਹੀਂ ਪਹੁੰਚਦੀ। ਇਸ ਲਈ ਉਸ ਦੇ ਸੋਹਲੇ ਗਾਓ। ਆਖਿਆ ਮਹਾਰਾਜ ਇਸ ਵੇਲੇ ਵੀ ਸੋਹਲੇ ਗਾਉਣੇ ਹਨ, ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ, ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ, ਸਰੀਰ ਮਿੱਟੀ ਹੋ ਜਾਵੇ, ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ, ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਭੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ, ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ। ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ, ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ। ਜੋ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ

ਜਿਮੀਦਾਰ ਨੇ ਸਾਕ ਸਨਬੰਦੀਆਂ ਦੀ ਮਦਦ ਦੇ ਨਾਲ, ਆਪਣੇ ਮਿੱਤਰਾਂ ਦੀ ਮਦਦ ਦੇ ਨਾਲ, ਆਪਣੇ ਰਸੂਖ ਨਾਲ ਫਿਰ ਇੱਕ ਪਿੰਡ ਵਸਾਇਆ। ਪਰ ਰਾਜੇ ਦੇ ਵਜ਼ੀਰ ਨੇ ਵੈਰ ਭਾਵ ਰੱਖ ਕੇ ਤੀਜੀ ਵਾਰ ਵੀ ਪਿੰਡ ਉਜਾੜ ਦਿੱਤਾ। ਸਮਾਂ ਪਾ ਕੇ ਇਨ੍ਹਾਂ ਦੋਨਾਂ ਦੀ ਮ੍ਰਿਤੂ ਹੋ ਗਈ। ਜਿਵੇਂ ਬਾਣੀ ਵਿੱਚ ਲਿਖਿਆ ਹੈ, ਜਿਹਾ ਬੀਜੇ ਸੋਧਣੇ ਕਰਮਾ ਸੰਗੜਾ ਖੇਤ, ਜਿਹੋ ਜਿਹਾ ਕੋਈ ਬੀਜ ਬੋ ਕੇ ਜਾਂਦਾ, ਜਿਹੋ ਜਿਹੇ ਕੋਈ ਕਰਮ ਕਰਕੇ ਜਾਂਦਾ, ਨਿਰੰਕਾਰ ਉਧਰ ਹੀ ਭੇਜ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਤੇ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਹੋਰ ਪਸ਼ੂਆਂ ਵੱਲ ਚਲਾ ਜਾਏਗਾ। 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਤੇ ਜਿਮੀਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ, ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ, ਇਸ ਪਾਸੋਂ ਮੈਂ ਲੇਖਾ ਲੈਣਾ ਹੈ। ਇਸ ਨੇ ਮੈਨੂੰ 3 ਵੇਰਾਂ ਉਜਾੜਿਆ ਹੈ ਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸ ਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਣਾ ਸੀ, ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ, ਜਿਹੋ ਜਿਹਾ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ, ਉਹ ਉਸ ਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ, ਚਰਨਾਂ ਤੇ ਡਿੱਗ ਪਿਆ, ਬੇਨਤੀ ਕੀਤੀ, ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ। ਮੇਰਾ ਆਉਣ ਵਾਲਾ ਜੀਵਨ ਸੇਵਾ, ਸਿਮਰਨ, ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ। ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਜਨਮ ਵਿੱਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁੱਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ, ਦਿਓ ਸੱਜਣ ਅਸੀਸਰੀਆਂ, ਜੋ ਹੋਵੇ ਸ਼ਾਇਦ

0: ਕਬੀਰ ਜੀ ਆਖਦੇ ਤੂੰ ਹਮੇਸ਼ਾ ਸੋਚਦੇ ਮੈਂ ਕੁਛ ਆਪਣੇ ਬੱਚਿਆਂ ਲਈ ਬਣਾਵਾਂ ਕੁਝ ਜੋੜ ਲਵਾਂ ਪਰ ਜਿਨ੍ਹਾਂ ਬੱਚਿਆਂ ਲਈ ਤੂੰ ਸੋਚ ਰਿਹਾ ਜਿਸ ਵੇਲੇ ਬਿਰਧ ਹੋਵੇਗਾ ਤੇ ਪਾਣੀ ਮੰਗੇਗਾ ਤੇ ਪਾਣੀ ਵੀ ਇਹ ਦੇਣੋ ਸੰਕੋਚ ਕਰਨਗੇ। ਸੱਚਾਈ ਪ੍ਰਗਟ ਕਰ ਰਹੇ ਹਨ ਕਬੀਰ ਜੀ, ਆਖਣਗੇ ਇਸ ਬੁੱਢੇ ਨੇ ਤੰਗ ਕੀਤਾ, ਔਖਾ ਕੀਤਾ। ਭਗਤ ਜੀ ਆਖਦੇ
1: ਬਹੁ ਪਰਪੰਚ ਕਰ ਪਰਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ।

0: ਭਗਤ ਰਵਿਦਾਸ ਜੀ ਵੀ ਇੱਕ ਬਹੁਤ ਵੱਡੀ ਸੱਚਾਈ ਮਨੁੱਖ ਅੱਗੇ ਪ੍ਰਗਟ ਕਰਦੇ ਹਨ। ਆਖਦੇ ਹਨ ਮਨੁੱਖ ਮੈਲ ਤੇ ਮਾੜੀਆਂ ਬਣਾਉਂਦਾ ਬਣਾਉਂਦਾ ਬਹੁਤ ਉੱਚੇ ਜਾਣ ਦੀ ਕੋਸ਼ਿਸ਼ ਕਰਦੇ, ਪਰ ਜਦੋਂ ਸਵਾਸ ਨਿਕਲਦੇ ਤੇ ਫਿਰ ਚਾਰ ਜਣੇ ਖਿੱਚ ਕੇ ਥੱਲੇ ਲੈ ਆਉਂਦੇ ਹਨ, ਤੇ ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤੇ ਆਖਦੇ ਹਾਲੇ ਦਿਨ ਹੈ ਜਲਦੀ ਲੈ ਚੱਲੋ, ਹਾਲੇ ਕਿਹੜੀ ਰਾਤ ਪਈ ਹੈ, ਸਾਰੀ ਰਾਤ ਕੌਣ ਰੱਖੇਗਾ। ਉਹ ਇਸਤਰੀ ਜਿਸਨੇ ਸਾਰੀ ਉਮਰ ਬਿਤਾ ਦਿੱਤੀ ਤੇ ਆਖੋ ਤਾਂ ਸਹੀ ਕੱਲੀ ਚੱਲੀ ਜਾਵੇ ਉਸ ਕਮਰੇ ਵਿੱਚ, ਜਾਣ ਤੋਂ ਵੀ ਡਰਦੀ ਹੈ, ਕਹਿੰਦੀ ਹੈ ਕਿਧਰੇ ਭੂਤ ਨਾ ਚੰਬੜ ਜਾਏ, ਵਹਿਣ ਤਾਂ ਕਰਦੀ ਹੈ ਪਰ ਕੱਲੀ ਜਾਣੀ ਉਸ ਵਿੱਚ ਪਸੰਦ ਨਹੀਂ ਕਰਦੀ, ਉਸ ਕਮਰੇ ਵਿੱਚ ਜਿਸ ਵਿੱਚ ਉਸੇ ਪਤੀ ਦਾ ਸ਼ਵ ਰੱਖਿਆ, ਲਾਸ਼ ਰੱਖੀ ਹੈ। ਭਗਤ ਆਖਦੇ ਵੇਖ ਐ ਮਨੁੱਖ ਤੇਰਾ ਕੌਣ ਹੈ। ਫਰਮਾਉਂਦੇ ਨੇ ਭਗਤ ਜੀ
1: ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫੁਨ ਰਹਿਣ ਨ ਹੋਈ, ਏ ਤਨ ਐਸਾ ਜੈਸੇ ਘਾਸ ਕੀ ਟਾਟੀ

ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਵੀ ਬਚਨ ਕਰਦੇ ਹਨ, ਆਖਦੇ ਹਨ ਐ ਮੇਰੇ ਮਨ ਕੁਛ ਸਮਝ, ਜਿਤਨੇ ਤੂੰ ਰਿਸ਼ਤੇਦਾਰ ਵੇਖ ਰਹੇ ਆਪਣੇ ਮਤਲਬ ਦੇ ਹਨ, ਜਦੋਂ ਤੇਰੇ ਵਿੱਚ ਖੂਨ ਨਹੀਂ ਰਹਿਣਾ, ਤੇਰੇ ਵਿੱਚ ਕੋਈ ਉਹਨਾਂ ਦਾ ਮਤਲਬ ਨਹੀਂ ਰਹੇਗਾ, ਉਸ ਦਿਨ ਤੇਰੇ ਨੇੜੇ ਵੀ ਕਿਸੇ ਨੇ ਟੁਕਣਾ ਨਹੀਂ। ਇਸ ਲਈ ਪਿਆਰਿਆ ਜਪ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਸਾਹਿਬ ਜੀ ਆਖਦੇ ਇਹ ਜੋ ਸੰਸਾਰੇ ਕੇ ਕੁਟੁੰਬ ਮਿੱਤਰ ਭਾਈ ਦੀ ਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ।

0: ਮਾਤਾ ਕਹਿੰਦੀ ਹੈ ਮੇਰਾ ਕਮਾਣ ਵਾਲਾ ਪੁੱਤਰ ਚਲਾ ਗਿਆ। ਇਸਤਰੀ ਵਾਲ ਪੁੱਟ ਰਹੀ ਹੈ ਪਰ ਗੱਲ ਬਣ ਨਹੀਂ ਰਹੀ। ਕਬੀਰ ਜੀ ਆਖਦੇ ਕਿਤਨਾ ਹੀ ਪਏ ਰੋਣ ਪਰ ਉਹ ਕੰਮ ਨਹੀਂ ਆਉਂਦੇ, ਵਿਚਾਰਾ ਮਨੁੱਖ ਕੱਲਾ ਹੀ ਜਾ ਰਿਹਾ। ਭਗਤ ਆਖਦੇ
1: ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ

ਅੰਪੁਰ ਵਾਦਾ ਕਿਉਂਕਿ ਅਮੋਲਕ ਸਵਾਸ ਪ੍ਰਾਪਤ ਕਰਕੇ ਜਿਨ੍ਹਾਂ ਨੇ ਜਪਿਆ ਨਹੀਂ ਫਿਰ ਜੰਮਪੁਰ ਬੱਦੇ ਮਾਰੀ ਆਖਿਆ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਇੱਥੇ ਦੁੱਖ ਗਨੇਰਿਆਂ ਅੱਗੇ ਠੋਰ ਨਾ ਥਾਉ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਹਿ ਏਡੀ ਸਜਾ ਦਾ ਭਾਗੀ ਹੋਵੇਗਾ ਜੇ ਤੂੰ ਆਪਣੇ ਇਸ਼ਟ ਦਾ ਆਪਣੇ ਗੁਰੂ ਦਾ ਸਿਮਰਨ ਨਹੀਂ ਕਰਦਾ ਇਸ ਲਈ ਹਰ ਕਾ ਨਾਮ ਜਿਨ ਮਨ ਨਾ ਅਰਾਦਾ।

ਨਾਮ ਨਾ ਜਪਣ ਵਾਲਿਆਂ ਨੇ ਕਿਤਨੀ ਤਾੜਨਾ ਕੀਤੀ, ਕਿਤਨੀਆਂ ਤ੍ਰਿਗ ਕਾਰਾਂ ਪਾਈਆਂ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਕੁਟੰਬ ਸਰੀਰ ਸਹਿਤ। ਆਖਿਆ ਇਹ ਤ੍ਰਿਗਕਾਰ ਉਸ ਨੂੰ ਹੀ ਨਹੀਂ ਉਹਦੇ ਕੁਟੰਬ ਨੂੰ ਹੀ ਹੈ ਜਿਹੜਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ। ਤੇ ਫਿਰ ਜਿਵੇਂ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਫਰਮਾਇਆ ਕਰਦੇ ਸਨ, ਭਾਈ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਭੁੱਲ ਜਾਂਦੇ ਹਾਂ ਤਾਂ ਸਾਡੀਆਂ ਆਵਾਜ਼ਾਂ ਦੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ, ਸਾਨੂੰ ਦੁੱਖ ਆ ਕੇ ਘੇਰਦੇ ਹਨ। ਫਿਰ ਬੰਦਾ ਵਿਲਪਦਾ, ਕੁਰਲਾਉਂਦਾ, ਕਹਿੰਦਾ ਪਤਾ ਨਹੀਂ ਰੱਬ ਨੇ ਕੀ ਕਹਿ ਰਿਹਾ ਦਿੱਤਾ, ਭਾਈ ਤੂੰ ਉਹਦੇ ਉਪਕਾਰਾਂ ਨੂੰ ਚੇਤੇ ਰੱਖਦਾ ਤਾਂ ਇਹ ਦੁੱਖ ਤੈਨੂੰ ਕਦੇ ਨਾ ਵਾਪਰਦੇ। ਆਪ ਕਿਹਾ ਕਰਦੇ ਸਨ ਮਹਾਂਪੁਰਖ ਕੇ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਉਹਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਜਿਹੜੇ ਸੁੱਖ ਚਿੱਤ ਚੇਤੇ ਵੀ ਨਹੀਂ ਨਾ ਹੁੰਦੇ ਉਹ ਵੀ ਮਿਲ ਜਾਂਦੇ ਹਨ। ਉਹ ਕਿਹਦੀ ਕਿਰਪਾ? ਭਾਈ ਤੂੰ ਸ਼ੁਕਰਾਨਾ ਕਰ, ਤੂੰ ਮਾਲਕ ਦਾ ਕੰਮ ਕਰ, ਮਾਲਕ ਤੇਰੇ ਸਵਾਰੀ ਜਾਏਗਾ। ਤੇ ਜੇ ਤੂੰ ਅਮੋਲਕ ਸਵਾਸ ਪ੍ਰਾਪਤ ਕਰਕੇ ਨਹੀਂ ਜਪਦਾ ਤਾਂ ਫਿਰ ਹਜ਼ੂਰ ਬਖਸ਼ਿਸ਼ ਕਰਦੇ ਹਨ, ਕੋਟ ਵਿਘਨ ਤੇ ਸਲਾਗਦੇ, ਉਹਨਾਂ ਨੂੰ ਕਰੋੜਾਂ ਵਿਘਨ ਲੱਗ ਜਾਂਦੇ ਹਨ। ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਬਾਝਾ, ਤਿਨ ਸੁਨੀ ਦੇਹ ਫਿਰੇ ਬਿਨ ਨਾਵੇਂ, ਓਏ ਖਪ ਖਪ ਮੂਵੇ ਕਰਾਂਜਾ। ਉਹ ਖਪ ਖਪ ਕੇ ਮਰ ਜਾਂਦੇ ਹਨ ਜਿਨ੍ਹਾਂ ਨੂੰ ਵਈ ਪਰਮੇਸ਼ਰ ਦਾ ਸ਼ੁਕਰਾਨਾ ਯਾਦ ਨਹੀਂ। ਇਹਦੇ ਅਮੋਲਕ ਸਵਾਸ ਮਹਾਂਪੁਰਖ ਵਚਨ ਸੁਣਾਇਆ ਕਰਦੇ ਸਨ। ਬਾਬਾ ਜੀ ਕਹਿਣ ਲੱਗੇ, ਇੱਕ ਬਿਰਦ ਸਰੀਰ ਤਿਆਗਣ ਲੱਗਾ ਤੇ ਉਹਦਾ ਸਾਰਾ ਪਰਿਵਾਰ ਇਕੱਠਾ ਹੋ ਕੇ ਬੇਨਤੀ ਕਰਨ ਲੱਗਾ, ਬਾਬਾ ਕੁਝ ਜਾਂਦਿਆਂ ਜਾਂਦਿਆਂ ਸਾਨੂੰ ਸੁਮਤੀ ਦੇ ਜਾ, ਮਤ ਦੇ ਜਾ। ਤਾਂ ਇਹ ਬਿਰਧ ਬਾਬਾ ਕਹਿਣ ਲੱਗਾ, ਭਾਈ ਮੈਂ ਆਪਣੇ ਜੀਵਨ ਵਿੱਚ ਤੁਹਾਨੂੰ ਕਰੋੜਾਂ ਹੀ ਕਮਾ ਕੇ ਦਿੱਤੇ ਹਨ ਤੇ ਹੁਣ ਮੇਰੇ ਸਵਾਸ ਸਮਾਪਤ ਹਨ, ਕੁਝ ਰੁਪਏ ਖਰਚ ਕਰਕੇ ਜੇ ਸਵਾਸ ਲੈ ਆਵੋ ਤਾਂ ਮੈਂ ਤੁਹਾਨੂੰ ਕੋਈ ਸੁਮਤੀ ਦੇ ਦਿੰਦਾ। ਆਖਿਆ ਬਾਬਾ ਇਹ ਤਾਂ ਕਿਸੇ ਵੀ ਕੀਮਤ ਤੋਂ ਨਹੀਂ ਮਿਲ ਸਕਦੇ। ਔਰ ਸੱਚ ਹੈ ਪਿਆਰੀ ਸਾਧ ਸੰਗਤ, ਜੇ ਸਾਰੇ ਜੀਵਨ ਦੀ ਪੂੰਜੀ ਵੀ ਇੱਕ ਪੱਲੜੇ ਤੇ ਰੱਖ ਦਈਏ ਤੇ ਦੂਜੇ ਪਾਸੇ ਇੱਕ ਸਵਾਸ ਦੀ ਵੀ ਕੀਮਤ ਨਹੀਂ ਅਸੀਂ ਦੇ ਸਕਦੇ, ਤੇ ਜਿਸ ਵਾਹਿਗੁਰੂ ਨੇ ਸਾਨੂੰ ਅਣਗਿਣਤ ਅਮੋਲਕ ਸਵਾਸ ਦਿੱਤੇ ਹਨ, ਕਿਉਂ ਨਾ ਉਹਦਾ ਸਿਮਰਨ ਕਰੀਏ, ਕਿਉਂ ਨਾ ਉਹਦੇ ਚਰਨਾਂ ਵਿੱਚੋਂ ਸਿਮਰਨ ਦੀ ਦਾਤ ਮੰਗੀਏ, ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮੰਗ ਰਹੇ ਹਨ, ਮਿਲ ਮੇਰੇ ਗੋਬਿੰਦ।

ਗਰੀਬ ਨਵਾਜ਼ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਜਰ ਗੁਰੂ ਨਾਨਕ ਸਾਹਿਬ ਮਹਿਲ ਦੀ ਦਰਗਾਹ ਵਿੱਚ ਜੁੜ ਬੈਠੀ ਸਾਧ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਜਿੰਨਾ ਚਿਰ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋਈ, ਜਿੰਨਾ ਚਿਰ ਮੈਨੂੰ ਗੁਰੂ ਨਾਨਕ ਸਾਹਿਬ ਨਹੀਂ ਮਿਲੇ, ਮੇਰੇ ਤੇ ਸਾਹਿਬ ਨਹੀਂ ਟੁੱਟੇ, ਮੇਰੀ ਕੀ ਅਵਸਥਾ ਸੀ ਜੀ? ਹਜ਼ੂਰ ਕਹਿੰਦੇ ਨੇ ਕੌਣ ਸਤਿਗੁਰੂ?

ਮਹਿਲ ਸਾਰਿਆਂ ਦੇ ਪਏ ਨੇ ਜੀ, ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ ਹਰ ਕੀ ਵੱਡੇ।

ਉਹ ਪਰਮਾਤਮਾ ਕੋਈ ਇਆਣਾ ਬਾਲ ਨਹੀਂ ਹੈ ਜਿਹਨੂੰ ਤੁਸੀਂ ਇੰਜ ਪਤਿਆ ਲਵੋਗੇ। ਅੱਗੇ ਭਗਤ ਜੀ ਕਹਿੰਦੇ ਨੇ ਪੂਜੋ ਰਾਮ ਇੱਕ ਹੀ ਦੇਵਾ। ਅਗਰ ਜੇ ਪੂਜਾ ਕਰਨੀ ਹੈ ਤੇ ਭਾਈ ਇੱਕ ਦੀ ਕਰ, ਬਹੁਤਿਆਂ ਦੀ ਨਹੀਂ, ਇੱਕ ਦੀ ਪੂਜਾ ਬਹੁਤ ਹੈ।

ਕਹਿੰਦੇ ਨੇ ਸੱਚਾ ਇਸ਼ਨਾਨ ਗੁਰੂ ਦੀ ਸੇਵਾ ਹੈ, ਸੱਚੀ ਪੂਜਾ ਗੁਰੂ ਦੀ ਸੇਵਾ ਹੈ। ਹੁਣ ਗੁਰੂ ਘਰ ਆ ਕੇ ਤੁਸੀਂ ਕੋਈ ਵੀ ਸੇਵਾ ਚੁਣ ਲਓ, ਕਹਿੰਦੇ ਨੇ ਇਹ ਸੇਵਾ ਹੀ ਤੈਨੂੰ ਪਾਰ ਲੈ ਜਾਏਗੀ। ਹਾਂ, ਜੇ ਤੂੰ ਕਹਿੰਦਾ ਕਿ ਇਸ਼ਨਾਨ ਕਰਨ ਦੇ ਨਾਲ ਹੀ ਤਨ ਤੇ ਮਨ ਦੀ ਮੈਲ ਨਿਕਲਦੀ ਹੈ, ਪਾਪ ਧੁੱਪਦੇ ਨੇ, ਭਗਤ ਜੀ ਨੇ ਐਗਜ਼ੈਂਪਲ ਬੜਾ ਸੁੰਦਰ ਦਿੱਤਾ ਹੈ। ਕਹਿੰਦੇ ਨੇ

ਚਿਕ ਤੇ ਜਲ ਦੇ ਇਸ਼ਨਾਨ ਨਾਲ, ਪਾਣੀ ਦੇ ਇਸ਼ਨਾਨ ਨਾਲ, ਤੀਰਥ ਇਸ਼ਨਾਨ ਦੇ ਨਾਲ ਹੀ ਇਸ ਤਨ ਦੀ ਮੈਲ ਲੈ ਜਾਂਦੀ, ਇਹ ਮਨ ਨਿਰਮਲ ਹੋ ਜਾਂਦਾ। ਤੇ ਪਹਿਲੇ ਮੈਂਢਕ ਨੂੰ ਇਹ ਗਤੀ ਮਿਲਣੀ ਚਾਹੀਦੀ ਸੀ। ਜੇ ਗਤੀ ਇੰਜੀ ਮਿਲਦੀ, ਮੈਂਢਕ ਡੱਡੂ ਨੂੰ ਪਹਿਲੇ ਗਤੀ ਮਿਲ ਜਾਣੀ ਚਾਹੀਦੀ ਹੈ, ਕਿਉਂਕਿ ਉਹ ਹਮੇਸ਼ਾ ਪਾਣੀ ਦੇ ਵਿੱਚ ਹੀ ਰਹਿੰਦਾ। ਜਲ ਕੇ ਮੱਝਣ ਜੇ ਗਤ ਹੋਏ, ਜਲ ਇਸ਼ਨਾਨ ਕਰਨ ਦੇ ਨਾਲ ਹੀ ਜੇ ਗਤੀ ਮਿਲਦੀ ਹੋਵੇ, ਨਿਤ ਨਿਤ ਮੈਂਢਕ ਨਾ ਆਵੇ, ਮੈਂਢਕ ਨਿਤਾ ਪ੍ਰਤੀ ਨਾ ਹੁੰਦਾ, ਬਲਕਿ ਰਹਿੰਦਾ ਹੀ ਪਾਣੀ ਵਿੱਚ ਹੈ। ਭਗਤ ਜੀ ਕਹਿੰਦੇ ਨੇ ਨਹੀਂ,

ਭਾਈ ਜਿਵੇਂ ਮੈਂਢਕ ਹੈ ਉਵੇਂ ਨਰ ਮਨੁੱਖ ਦੀ ਹਾਲਤ ਹੈ। ਬਾਰ ਬਾਰ ਜੂਨਾਂ ਦੇ ਵਿੱਚ ਤੇ ਆ ਰਿਹਾ ਲੇਕਿਨ ਗਤੀ ਨਹੀਂ ਮਿਲੀ, ਗਤੀ ਨਹੀਂ ਪ੍ਰਾਪਤ ਹੋਈ ਕਿਉਂਕਿ ਉਲਟ ਤੁਰ ਪਏ। ਹੁਣ ਅੱਗੇ ਇੱਕ ਗੱਲ ਹੋਰ ਬੜੇ ਕਮਾਲ ਦੀ।

ਸਾਰਾ ਦਿਨ ਸਨ ਰਹਿਣ ਬੇਦ ਨਹੀਂ ਸ਼ਾਸਤਰ, ਤਹਾਂ ਬਸੇ ਨਿਰੰਕਾਰਾ, ਕਹਿ ਕਬੀਰ ਨਰ ਤਿਸੇ ਤਿਆਵੋ ਬਾਵਰਿਆ ਸੰਸਾਰਾ। ਹੇ ਨਰ, ਉਸ ਮਾਲਕ ਨੂੰ ਤਿਆ, ਉਸ ਮਾਲਕ ਦੀ ਪੂਜਾ ਕਰ, ਤੂੰ ਤੇ ਸੰਸਾਰ ਦੀ ਤਰ੍ਹਾਂ ਐਵੇਂ ਬੌਰਾ ਹੋਇਆ ਹੈ, ਪਾਗਲ ਸ਼ੁਦਾਈ ਮੈਂਟਲ ਹੋਇਆ ਹੋਇਆ ਹੈ। ਇਸ ਲਈ ਆ ਉਸ ਮਾਲਕ ਨੂੰ ਤਿਆ ਜਿਸ ਤੇ ਧਿਆਉਣ ਦੇ ਨਾਲ ਤੇਰੀ ਪੂਜਾ ਸਫਲੀ ਹੋ ਸਕਦੀ ਹੈ। ਕਿਹਦੇ ਨਾਲ ਤੂੰ ਪੂਜਾ ਕਰਨੀ ਚਾਹੁੰਦਾ ਹੈ? ਇਸ ਮਨ ਨਾਲ? ਸਾਹਿਬ ਕਹਿੰਦੇ ਨੇ ਇਹ ਵੀ ਤੇਰਾ ਨਹੀਂ। ਇਸ ਤਨ ਨਾਲ? ਇਹ ਵੀ ਤੇਰਾ ਨਹੀਂ ਹੈ। ਇਸ ਧਨ ਨਾਲ? ਇਹ ਵੀ ਤੇਰਾ ਨਹੀਂ ਹੈ। ਅੱਜ ਇਨਸਾਨ ਨੂੰ, ਮਨੁੱਖ ਨੂੰ ਹੰਕਾਰ ਹੀ ਇਸੇ ਗੱਲ ਦਾ ਹੈ। ਕਹਿੰਦਾ ਤਨ ਮੇਰਾ, ਮਨ ਮੇਰਾ, ਧਨ ਮੇਰਾ, ਹੇ ਪ੍ਰਮਾਤਮਾ ਤੇਰਾ ਕੀ ਹੈ? ਧਿਆਨ ਦੇਣਾ ਮੇਰੀ ਗੱਲ ਵੱਲ। हे परमात्मा तेरा की है? पर इत साहब कहते ने, हे मनुख, हे इंसान, सब कुछ तो है ही परमात्मा दा है, तू कि पूजा कर रहे हैं? तेरी पूजा किवें हो सकती है? क्योंकि सब कुछ तो दिता परमात्मा दा है। हुण ख्याल करना, जे मनुख नू तनना मिलदा ते मनना हुंदा, जे तन ते मनना हुंदा, तन कदी भी ना हुंदा। परमात्मा ने तन दिता है ते असीं तन कमाया है। ਜੇ ਪ੍ਰਮਾਤਮਾ ਤਨ ਹੀ ਨਾ ਦਿੰਦਾ, ਧਨ ਕਿੱਥੋਂ ਹੁੰਦਾ? ਇਸੇ ਲਈ ਸਾਹਿਬਾਂ ਨੇ ਬਾਣੀ ਵਿੱਚ ਇਹ ਗੱਲ ਕਹਿ ਦਿੱਤੀ ਸੀ, ਤਨ ਮਨ ਧਨ ਸਭ ਸੌਂਪ ਗੁਰੂ। ਭਾਈ ਇਹ ਗੁਰੂ ਨੂੰ ਦੇ ਦੇ, ਜਦੋਂ ਇਹ ਗੁਰੂ ਨੂੰ ਦੇ ਦੇਵੇਂਗਾ ਫਿਰ ਹੁਕਮ ਮੰਨੀਏ ਪਾਈਏ। ਜਦੋਂ ਗੁਰੂ ਦੇ ਹੁਕਮ ਨੂੰ ਮੰਨੇਗਾ ਫਿਰ ਤੂੰ ਪ੍ਰਮਾਤਮਾ ਨੂੰ ਪਾ ਸਕਦੇ, ਫਿਰ ਉਹਦੀ ਪੂਜਾ ਕਰ ਸਕਦੇ। ਇਸ ਤੋਂ ਬਿਨਾਂ ਪੂਜਾ ਨਹੀਂ ਹੋ ਸਕਦੀ। ਇਸ ਲਈ ਖਿਆਲ ਬੜਾ ਸੁੰਦਰ ਹੈ।

ਬਿਨ ਗੁਰ ਬਚਨ ਜੋ ਮੰਨਣਾ, ਜੋ ਗੁਰੂ ਦੇ ਬਚਨ ਤੋਂ ਬਿਨਾਂ ਚੱਲਦਾ ਹੈ। ਅਸੀਂ ਕਹਿੰਦੇ ਤੇ ਹਾਂ ਕਿ ਹੇ ਗੁਰੂ ਸਾਹਿਬ ਜੋ ਤੁਸੀਂ ਕਹੋ ਉਹ ਅਸੀਂ ਕਰਨ ਨੂੰ ਤਿਆਰ ਹਾਂ, ਪਰ ਖਿਮਾ ਕਰਨਾ ਅਸੀਂ ਕਰਦੇ ਕੋਈ ਨਹੀਂ। ਅਸੀਂ ਉਹੀ ਕੁਝ ਕਰਦੇ ਹਾਂ ਜੋ ਸਾਡਾ ਮਨ ਮੰਨਦਾ ਹੈ, ਜੋ ਸਾਡੀ ਮਤ ਕਹਿੰਦੀ ਹੈ, ਜਿਵੇਂ ਅਸੀਂ ਚੱਲਣਾ ਚਾਹੁੰਦੇ ਹਾਂ। ਅਗਰ ਗੁਰੂ ਦੇ ਹੁਕਮ ਨਾਲ ਚੱਲੀਏ ਤੇ ਖਿਮਾ ਕਰਨਾ ਅੱਜ ਦੁੱਖ ਤਕਲੀਫ ਕਦੀ ਵੀ ਨਾ ਹੋਵੇ। ਇਹ ਦੁੱਖ ਤਕਲੀਫ ਕਿਉਂ ਹੈ? ਕਿਉਂਕਿ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ, ਗੁਰੂ ਦਾ ਬਚਨ ਨਹੀਂ ਮੰਨਦੇ। ਬਿਨ ਗੁਰਬਚਨ ਜੋ ਮੰਨਣਾ ਊਰਾ ਪਰਥਾਓ, ਕਹਿੰਦੇ ਨੇ ਤੁਛ ਜਿਹੀ ਇੱਕ ਵਸੀਲਾ ਹੈ। ਜੇ ਮਨੁੱਖ ਤੂੰ ਕਰ ਸਕੇ ਤੇ ਜਿਹੜਾ ਮਨੁੱਖ ਕਰ ਲਵੇ ਉਹਦੇ ਹੁਕਮ ਰਜਾ ਵਿੱਚ ਆ ਜਾਏ, ਫਿਰ ਕਹਿੰਦੇ ਨੇ ਉਹਦੀ ਪੂਜਾ ਪ੍ਰਵਾਨ ਹੋ ਜਾਂਦੀ।

ਭਗਤ ਪੀਪਾ ਜੀ ਕਹਿੰਦੇ ਨੇ ਹੇ ਪਰਮਾਤਮਾ ਮੈਂ ਤੇਰੀ ਪੂਜਾ ਕਿਵੇਂ ਕਰਦਾ ਹਾਂ। ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਮੈਂ ਤੇਰੀ ਪੂਜਾ ਕਰਨ ਵਾਸਤੇ ਬਾਹਰ ਜਾਣਾ ਨਹੀਂ ਕੀਤਾ। ਤੁਸੀਂ ਖਿਆਲ ਕਰਨਾ, ਕਈ ਵਾਰ ਤੁਹਾਨੂੰ ਇਹ ਪ੍ਰੇਰਣਾ ਮਿਲੇਗੀ। ਲੋਕ ਆਖਣਗੇ ਕਿ ਜੜ ਤੱਕ ਕਾਰੋਬਾਰ ਨਾ ਛੱਡਿਆ ਜਾਏ, ਬਾਲ ਬੱਚਾ ਨਾ ਤਿਆਗਿਆ ਜਾਏ, ਗ੍ਰਸਤ ਨਾ ਤਿਆਗਿਆ ਜਾਏ, ਤਦ ਤੱਕ ਪੂਜਾ ਨਹੀਂ ਹੋ ਸਕਦੀ, ਭਗਤੀ ਨਹੀਂ ਹੋ ਸਕਦੀ। ਤੇ ਧਿਆਨ ਦੇਣਾ, ਅੱਜ ਵੀ ਅਸੀਂ ਪੂਰਨ ਸੰਤ ਉਹਨੂੰ ਕਹਿੰਦੇ ਹਾਂ ਜਿਹੜਾ ਗ੍ਰਸਤੀ ਨਾ ਹੋਵੇ। ਗ੍ਰਸਤੀ ਨੂੰ ਅਸੀਂ ਸੰਤ ਹੀ ਨਹੀਂ ਸਮਝਦੇ। ਧਿਆਨ ਦੇਣਾ, ਗ੍ਰਸਤੀ ਨੂੰ ਅਸੀਂ ਸੰਤ ਹੀ ਨਹੀਂ ਸਮਝਦੇ। ਤੇ ਜੇ ਗ੍ਰਸਤੀ ਸੰਤ ਨਹੀਂ ਹੋ ਸਕਦਾ, ਇਹਦਾ ਮਤਲਬ ਅਸੀਂ ਵੀ ਗੁਰੂ ਨਾਨਕ ਨੂੰ ਵੀ ਨਹੀਂ ਮੰਨਦੇ। ਅਸੀਂ ਗੁਰੂ ਨਾਨਕ ਨੂੰ ਬਿਲਕੁਲ ਨਹੀਂ ਮੰਨਦੇ, ਕਿਉਂਕਿ ਗੁਰੂ ਨਾਨਕ ਤਾਂ ਗ੍ਰਸਤੀ ਸਨ। ਜੇ ਗੁਰੂ ਨਾਨਕ ਗ੍ਰਸਤੀ ਹਨ, ਤੇ ਸਾਡੀ ਨਿਗਾਹ ਵਿੱਚ ਇਹ ਗੱਲ ਕਿਉਂ ਆ ਗਈ ਹੈ ਕਿ ਜਿਹੜਾ ਗ੍ਰਸਤੀ ਹੋਵੇ ਉਹ ਸੰਤ ਨਹੀਂ ਹੋ ਸਕਦਾ? ਧਿਆਨ ਦੇਣਾ, ਅੱਜ ਕੋਈ ਗ੍ਰਸਤੀ ਆ ਰਿਹਾ ਨਾ ਉਪਦੇਸ਼ ਦੇਣ ਵਾਲਾ, ਤੇ ਕਹੇ ਉਹਦੇ ਨਾਲ ਸੰਤ ਜੋੜ ਦਈਏ, ਕਹਿੰਦੇ ਨਹੀਂ ਇਹ ਸੰਤ ਨਹੀਂ ਹੋ ਸਕਦਾ, ਤੇ ਗ੍ਰਸਤੀ ਹੈ, ਸੰਤ ਗ੍ਰਸਤੀ ਨਹੀਂ ਹੁੰਦੇ। ਨਾ ਭਾਈ, ਸਭ ਤੋਂ ਵੱਡਾ ਸੰਤ ਕੋਈ ਹੈ ਤੇ ਉਹ ਗ੍ਰਸਤੀ ਹੈ। ਹੁਣ ਕਹਿੰਦੇ ਨੇ ਭਗਤ ਮੈਂ ਹੇ ਪਰਮਾਤਮਾ ਤੈਨੂੰ ਲੱਭਣ ਲਈ ਬਾਹਰ ਜਾਣਾ ਨਹੀਂ ਕੀਤਾ। ਕਾਯੋ ਦੇਵਾ ਕਾਯੋ ਦੇਵਲ, ਮੈਂ ਆਪਣੀ ਕਾਇਆ ਅੰਦਰ ਹੀ ਦੇਵਤੇ ਨੂੰ ਲੱਭੇ ਤੇ ਆਪਣੀ ਕਾਇਆ ਨੂੰ ਹੀ ਮੰਦਰ ਸਮਝੇ। ਮੈਂ ਨਹੀਂ ਇਹ ਵੇਖਿਆ ਕਿ ਮੰਦਰ ਸਾਹਮਣੇ ਕਿਸੇ ਇਮਾਰਤ ਨੂੰ ਆਖਦੇ ਨੇ। ਇੱਕ ਗੱਲ ਤੁਸੀਂ ਵੀ ਧਿਆਨ ਵਿੱਚ ਰੱਖ ਲੈਣਾ, ਕਿਸੇ ਬਿਲਡਿੰਗ ਦਾ ਇਮਾਰਤ ਦਾ ਨਾਂ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਉਹਨੂੰ ਹੀ ਕਹਿੰਦੇ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ, ਤੇ ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ ਉਹ ਗੁਰਦੁਆਰਾ ਨਹੀਂ ਹੈ। ਕਿਉਂਕਿ ਅੱਜ ਤੋਂ ਪਹਿਲੇ ਜਦ ਤੱਕ ਇੱਥੇ ਪ੍ਰਕਾਸ਼ ਨਹੀਂ ਸੀ, ਹੋ ਸਕਦਾ ਕੁਝ ਹੋਰ ਹੋਵੇ, ਕਿਉਂਕਿ ਬੰਤਰ ਤੋਂ ਤਾਂ ਕੁਝ ਹੋਰ ਹੀ ਲੱਗਦਾ। ਪਰ ਜਿਸ ਵੇਲੇ ਗੁਰੂ ਦਾ ਪ੍ਰਕਾਸ਼ ਹੋ ਗਿਆ, ਅਸੀਂ ਆ ਕੇ ਮੱਥਾ ਟੇਕ ਦਿੱਤਾ, ਇਹ ਗੁਰਦੁਆਰਾ ਬਣ ਗਿਆ। ਇਹੀ ਭਗਤ ਜੀ ਕਹਿਣਾ ਚਾਹੁੰਦੇ ਨੇ। ਧਿਆਨ ਦੇਣਾ, ਹੁਣ ਜਿਸ ਘਰ ਦੇ ਵਿੱਚ ਵੀ ਪ੍ਰਕਾਸ਼ ਆ, ਵੀ ਗੁਰਦੁਆਰਾ ਹੈ। ਕਈ ਵਾਰ ਅਸੀਂ ਘਰ ਨੂੰ ਤੇ ਗੁਰਦੁਆਰੇ ਨੂੰ ਵੱਖੋ ਵੱਖ ਸਮਝਦੇ ਹਾਂ। ਗੁਰਦੁਆਰੇ ਜਾਣਾ ਜੀ ਬੜੇ ਪਵਿੱਤਰ ਹੋ ਕੇ, ਗੁਰਦੁਆਰੇ ਪਵਿੱਤਰਤਾ ਨੂੰ ਕਾਇਮ ਰੱਖਣਾ, ਗੁਰਦੁਆਰੇ ਕੋਈ ਨਸ਼ੀਲੀ ਚੀਜ਼ ਨਹੀਂ ਜਾਣੀ ਚਾਹੀਦੀ, ਗੁਰਦੁਆਰੇ ਕਿਸੇ ਪ੍ਰਕਾਰ ਦੀ ਕੋਈ ਬੇਅਦਬੀ ਨਹੀਂ ਹੋਣੀ ਚਾਹੀਦੀ। ਹੇ ਗੁਰਸਿੱਖ ਜੀ, ਤੇਰੇ ਘਰ ਗੁਰੂ ਦਾ ਪ੍ਰਕਾਸ਼ ਹੈ ਤੇ ਉੱਥੇ ਤੂੰ ਬੁਰੀਆਂ ਚੀਜ਼ਾਂ ਕਿਉਂ ਰੱਖੀਆਂ ਹੋਈਆਂ ਨੇ? ਉਹ ਵੀ ਤੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਜਿੱਥੇ ਧਰਮ ਹੈ ਉਹ ਧਰਮਸਾਲ ਹੈ ਤੇ ਗੁਰਸਿੱਖ ਦਾ ਘਰ ਧਰਮਸਾਲ ਹੈ। ਭਗਤ ਜੀ ਕਹਿੰਦੇ ਨੇ ਹੇ ਗੁਰਸਿੱਖ, ਤੂੰ ਘਰ ਵਿੱਚ ਪਰਮਾਤਮਾ ਨੂੰ ਪਾਣਾ ਤੇ ਕੀ ਕਰ? ਆਪਣੀ ਕਾਇਆ ਨੂੰ ਖੋਜ। ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ, ਕਿਉਂ ਤੂੰ ਜੋਗੀਆਂ ਦੇ ਰਸਤੇ ਚੱਲਿਆ ਹੈ? ਕਹਿੰਦੇ ਨੇ ਅੱਜ ਮੈਂ ਉਸ ਨੂੰ ਜੋਗੀ ਯਾਤਰਾ ਆਪਣੇ ਅੰਦਰ ਹੀ ਸਮਝੀ ਹੈ, ਉਹ ਬਾਹਰ ਨਹੀਂ ਹੈ। ਅੱਗੇ ਕਹਿੰਦੇ ਨੇ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਮੈਂ ਸਭ ਕੁਝ ਹੀ ਆਪਣੀ ਕਾਇਆ ਨੂੰ ਸਮਝਿਆ, ਆਪਣੀ ਕਾਇਆ ਅੰਦਰ ਹੀ ਜਾਣਨਾ ਕੀਤਾ ਹੈ, ਇਸ ਤੋਂ ਬਾਹਰ ਮੈਂ ਕੁਝ ਨਹੀਂ ਸਮਝਿਆ। ਹੁਣ ਦੇਖੋ ਕੈਸਾ ਉਪਦੇਸ਼ ਹੈ ਕਿ ਇੱਕ ਸਰੀਰ ਦੇ ਅੰਦਰ ਹੀ ਸਭ ਕੁਝ ਮਿਲਣਾ, ਕਾਯੋ ਪੂਜੋ ਪਾਤੀ, ਮੈਂ ਪੂਜਣਾ ਵੀ ਅੰਦਰ ਕੀਤਾ ਹੈ, ਹੇ ਮੇਰੇ ਮਾਲਕ ਤੇਰੇ ਨਾਮ ਦੀ ਹੀ ਅੰਦਰ ਪੂਜਾ ਕੀਤੀ ਹੈ। ਫਿਰ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਕਾਇਆ ਬਹੁ ਖੰਡ ਖੋਜਤੇ, ਜਦ ਤੱਕ ਮੈਂ ਬਾਹਰ ਲੱਭਦਾ ਰਿਹਾ ਮੈਨੂੰ ਕੁਝ ਨਹੀਂ ਮਿਲਿਆ, ਜਦੋਂ ਮੈਂ ਆਪਣੀ ਕਾਇਆ ਨੂੰ ਖੋਜਣਾ ਸ਼ੁਰੂ ਕੀਤਾ, ਮੈਂ ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨੌ ਨਿਧ ਖਜ਼ਾਨਾ ਮਿਲ ਗਿਆ, ਮੈਨੂੰ ਇਤਨਾ ਵੱਡਾ ਭੰਡਾਰ ਮਿਲ ਗਿਆ। ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਜਦੋਂ ਮੈਂ ਕਾਇਆ ਨੂੰ ਖੋਜਣਾ ਕੀਤਾ, ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨਵ ਨਿਧ ਪਾਈ, ਨੌ ਨਿਧ ਖਜ਼ਾਨਾ ਪ੍ਰਾਪਤ ਹੋ ਗਿਆ।
ਤੇ ਜਦੋਂ ਇਹ ਖਜ਼ਾਨਾ ਮਿਲਿਆ ਉਸ ਤੋਂ ਬਾਅਦ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ ਉਪਾਈ ਰਾਮ ਦੀ ਦੁਹਾਈ ਜੇ ਜਦੋਂ ਦਾ ਇਹ ਮੈਨੂੰ ਨਾਮ ਦਾ ਖਜ਼ਾਨਾ ਮਿਲਿਆ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਹੁਣ ਮੈਂ ਆਉਣ ਤੋਂ ਤੇ ਜਾਣ ਤੋਂ ਰਹਿਤ ਹੋ ਗਈ ਮੇਰੇ ਅੰਦਰ ਨਾ ਕੁਝ ਆਉਂਦਾ ਨਾ ਕੁਝ ਜਾਂਦਾ ਸਭ ਕੁਝ ਅੰਦਰ ਹੀ ਸਮਾ ਗਿਆ ਮੈਂ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾ ਲਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ ਐਸਾ ਹੋਇਆ ਕਿਉਂ ਕਿਉਂਕਿ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਮੰਡ ਦੇ ਵਿੱਚ ਹੈ ਕਹਿੰਦੇ ਨੇ ਸੋਈ ਪਿੰਡੇ ਉਹੀ ਅੰਦਰ ਹੈ ਫਰਕ ਸਿਰਫ ਇਤਨਾ ਹੈ ਵਿਗਿਆਨ ਬਾਹਰ ਖੋਜਦਾ ਗਿਆਨੀ ਅੰਦਰ ਖੋਜਦਾ ਤੁਸੀਂ ਦੇਖਿਆ ਨਾ ਵਿਗਿਆਨ ਨੇ ਬਾਹਰ ਖੋਜ ਕੇ ਹਰ ਇੱਕ ਗੱਲ ਨੂੰ ਕਿਤਨੇ ਹਜ਼ਾਰਾਂ ਸਾਲ ਪਹਿਲੇ ਦੱਸਣਾ ਕੀਤਾ ਤੇ ਮੈਂ ਇੱਕ ਗੱਲ ਤੁਹਾਡੇ ਸਮਕਸ਼ ਰੱਖਦੇ ਹਾਂ ਵਿਗਿਆਨ ਅੱਜ ਜੋ ਕੁਝ ਖੋਜ ਰਿਹਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਕੇ ਵਿਗਿਆਨ ਨੇ ਖੋਜਣਾ ਸ਼ੁਰੂ ਕੀਤਾ ਇਹਦਾ ਭਾਵ ਸਾਰਾ ਵਿਗਿਆਨ ਗਿਆਨ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਬੋਲਦੀ ਹੈ ਵਿਗਿਆਨ ਉਹਨੂੰ ਲੈ ਕੇ ਤੁਰ ਪੈਂਦਾ ਹੈ ਹੁਣ ਆਹ ਦੇਖੋ ਗੱਲ ਕਿਸੇ ਹੋਰ ਪਾਸ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਵਿੱਚ ਹੈ ਉਹ ਮਨੁੱਖ ਤੇਰੇ ਅੰਦਰ ਹੈ ਲੇਕਿਨ ਮਿਲਦਾ ਕਿਹਨੂੰ ਹੈ ਜੋ ਖੋਜੇ ਸੋ ਪਾਵੇ ਜਿਹਨੇ ਖੋਜੇ ਜਿਹਨੇ ਲੱਭਣਾ ਸ਼ੁਰੂ ਕੀਤਾ ਉਹਨੂੰ ਪ੍ਰਮਾਤਮਾ ਮਿਲ ਜਾਂਦਾ ਤੇ ਜਿਹਨੇ ਲੱਭਿਆ ਹੀ ਨਹੀਂ ਉਹਨੂੰ ਪਰਮਾਤਮਾ ਕਿੱਥੇ ਮਿਲੇਗਾ ਤੇ ਉਹ ਪੂਜਾ ਕਿਵੇਂ ਕਰ ਸਕਦਾ ਹੈ ਅੰਤ ਵਿੱਚ ਪੀਪਾ ਜੀ ਕਹਿੰਦੇ ਨੇ ਪ੍ਰਣ ਪੀਪਾ ਪ੍ਰਣਵੇ ਪਰਮ ਤਤ ਹੈ ਪੀਪਾ ਪ੍ਰਣਵੇ ਪਰਮ ਤਤ ਹੈ ਉਹ ਪਰਮ ਤਤ ਪਰਮਾਤਮਾ ਅਕਾਲ ਪੁਰਖ ਆਪ ਹੀ ਸਭ ਕੁਝ ਹੈ ਪਰ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ ਸਤਿਗੁਰੂ ਹੋਏ ਲਿਖਾ ਜਦ ਤੱਕ ਸਤਿਗੁਰ ਦੀ ਕਿਰਪਾ ਨਾ ਹੋਵੇ ਗੁਰੂ ਦੀ ਬਖਸ਼ਿਸ਼ ਨਾ ਹੋਵੇ ਉਹ ਪਰਮਾਤਮਾ ਨਹੀਂ ਮਿਲਦਾ ਇਸ ਲਈ ਇਸ ਦਰ ਤੇ ਆ ਕੇ ਇੱਕੋ ਗੱਲ ਕਮਾਈਏ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਾਰੇ ਮਿਲ ਕੇ ਆਖੋ ਜੀ

ਹੋ ਸਕਦੀ। ਬਿਨਾਂ ਨਾਮ ਤੋਂ ਤੁਸੀਂ ਰਸਨਾ ਤੇ ਕੀ ਜਪੋਗੇ, ਕੀ ਆਖੋਗੇ, ਕਿਹੜਾ ਲਫ਼ਜ਼ ਵਰਤੋਗੇ? ਕਮ ਸੇ ਕਮ ਕੋਈ ਨਾ ਕੋਈ ਲਫ਼ਜ਼ ਤੇ ਜ਼ਬਾਨ ਤੇ ਟੁਕਾਣਾ ਪਏਗਾ ਨਾ। ਜਾਂ ਆਖਾਂਗੇ ਸਤਨਾਮ ਵਾਹਿਗੁਰੂ, ਕੋਈ ਨਾ ਕੋਈ ਲਫ਼ਜ਼ ਜ਼ਬਾਨ ਤੇ ਟਿਕਦਾ ਹੈ। ਪਰ ਸਿਮਰਨ ਜਿਹੜਾ ਹੈ ਮਾਲਕ ਨੇ ਦਿੱਤਾ, ਉਹ ਕਹਿੰਦੇ ਨੇ ਭਾਈ ਵਾਹਿਗੁਰੂ ਦਾ ਹੈ, ਵਾਹਿਗੁਰੂ ਵਾਹਿਗੁਰੂ। ਕਹਿੰਦੇ ਨੇ ਵਾਹਿਗੁਰੂ ਇੱਕ ਐਸੀ ਦਾਤ ਹੈ ਜਿਵੇਂ ਇੱਕ ਕਿਸੇ ਖੂਹ ਦੇ ਵਿੱਚ ਕੋਈ ਬਰਤਨ ਸੁੱਟੋ, ਜਾਂਦਾ ਖਾਲੀ ਹੈ ਲੇਕਿਨ ਆਉਂਦਾ ਭਰਿਆ ਹੈ। ਮੈਂ ਇਹ ਤੁਹਾਡੇ ਸਮਕਸ਼ ਤਾਂ ਰੱਖ ਰਿਹਾ ਕਿ ਸਾਨੂੰ ਥੋੜਾ ਜਿਹਾ ਨਾਮ ਦਾ ਵਿਆਸ ਹੋ ਜਾਏ ਕਿ ਨਾਮ ਦਾ ਵਿਆਸ ਕੀ ਹੈ। ਨਾਮ ਦਾ ਵਿਆਸ ਹੈ ਵਾਹਿਗੁਰੂ ਨੂੰ ਇਸ ਖਾਲੀ ਬਰਤਨ ਬਣਾ ਕੇ ਕੜੇ ਅੰਦਰ ਖੂਹ ਵਿੱਚ ਸੁੱਟਣਾ ਤੇ ਜਦੋਂ ਬਾਹਰ ਆਵੇ ਭਰਿਆ ਆਵੇ। ਵਾਹਿਗੁਰੂ ਵਾਹਿਗੁਰੂ ਨੂੰ ਅੰਦਰ ਲੈ ਜਾਣਾ, ਗੁਰੂ ਨੂੰ ਬਾਹਰ ਲੈ ਆਉਣਾ, ਉਹ ਵਾਹਿਗੁਰੂ ਦੋਨੋਂ ਲਫ਼ਜ਼ ਭਰ ਜਾਣਗੇ। ਹੁਣ ਇਹਨਾਂ ਨੂੰ ਅੰਦਰ ਕਿਵੇਂ ਮਿਲਾਉਣਾ, ਇਹ ਹੁਣ ਹੌਲੀ ਹੌਲੀ ਹੋਵੇਗਾ, ਇੱਕਦਮ ਨਹੀਂ ਹੋ ਸਕਦਾ। ਕੋਸ਼ਿਸ਼ ਕਰੋ ਅੱਜ ਤੋਂ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲੇ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ, ਕਿਉਂਕਿ ਜਦੋਂ ਵਾਹਿਗੁਰੂ ਦਾ ਜਾਪ ਜ਼ਬਾਨ ਤੇ ਆਏਗਾ ਸਿਮਰਨ ਅੱਗੇ ਆਰੰਭ ਹੋਵੇਗਾ। ਕੋਸ਼ਿਸ਼ ਕਰੋ ਪਹਿਲੇ ਵਾਹਿਗੁਰੂ ਦਾ ਸਿਮਰਨ ਹੋਵੇ, ਫਿਰ ਇਸ਼ਨਾਨ ਕਰਕੇ ਫਿਰ ਆਪਾਂ ਨਿਤਨੇਮ ਤੇ ਬਹਿ ਜਾਂਦੇ ਹਾਂ। ਫਿਰ ਕਹਿੰਦੇ ਨਿਤਨੇਮ ਵੀ ਉਸੇ ਤਰ੍ਹਾਂ ਜਾਰੀ ਰਹੇ। ਨਿਤਨੇਮ ਹੈ ਨਿਤਾ ਪ੍ਰਤੀ ਦਾ ਨੇਮ, ਤੇ ਵਾਹਿਗੁਰੂ ਦਾ ਸਿਮਰਨ ਹੈ ਅੱਠੇ ਪਹਿਰ। ਜਿਸ ਟਾਈਮ ਮਾਲਕ ਯਾਦ ਆਵੇ ਅੱਠੇ ਪਹਿਰ, ਇੱਕ ਤੇ ਲਿਵੈ ਮੰਨਣ ਹੁਕਮ ਅਪਾਰ। ਅੱਠੇ ਪਹਿਰ ਜਿਸ ਵੇਲੇ ਚੇਤੇ ਆਵੇ ਉਸ ਵੇਲੇ ਉਚਾਰਨ ਕਰਿਆ ਕਰੋ ਸਤਨਾਮ ਵਾਹਿਗੁਰੂ। ਇਹ ਨੀ ਜ਼ਬਾਨ ਤੇ ਲਫ਼ਜ਼ ਲਿਆਣਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਸਮਾਂ ਬਹੁਤ ਹੈ। ਕੰਮ ਤੇ ਜਾਣ ਲੱਗੇ ਆ, ਕੰਮ ਤੋਂ ਆਉਣ ਲੱਗੇ ਆ, ਦੁਕਾਨ ਤੇ ਵਿਹਲੇ ਖਲੋਤੇ ਆ ਜਾਂ ਕੰਮ ਕਾਰ ਤੋਂ ਵਿਹਲੇ ਖਲੋਤੇ ਆ, ਕਿੰਨਾ ਸਾਡੇ ਕੋਲ ਸਮਾਂ ਹੁੰਦਾ? ਉਹ ਵਾਹਿਗੁਰੂ ਕਹਿਣ ਨੂੰ ਵੀ ਸਮਾਂ ਲੱਗਦਾ? ਬਿਲਕੁਲ ਨਹੀਂ। ਵਾਹਿਗੁਰੂ ਕਹਿਣ ਨੂੰ ਕੋਈ ਟਾਈਮ ਨਹੀਂ ਲੱਗਦਾ ਭਾਈ, ਜ਼ਿਆਦਾ ਨਹੀਂ, ਘੱਟ ਤੋਂ ਘੱਟ ਕੁਲ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਜ਼ਰੂਰ ਰੱਖਿਆ ਕਰੋ। ਜਿਹਦੀ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਆ ਗਿਆ, ਸਤਿਗੁਰੂ ਆਪੇ ਬਖਸ਼ਿਸ਼ ਕਰਨਗੇ, ਬਾਕੀ ਸਿਮਰਨ ਵੀ ਆਪੇ ਹੋ ਜਾਏਗਾ। ਸੋ ਇਸ ਲਈ ਸਾਨੂੰ ਗੁਰੂ ਵੱਲੋਂ ਹੁਕਮ ਹੋਇਆ, ਪੂਜਾ ਅਕਾਲ ਕੀ, ਪਰਚਾ ਗੁਰੂ ਸ਼ਬਦ ਕਾ, ਦੀਦਾਰ ਖਾਲਸੇ ਕਾ। ਤਿੰਨ ਚੀਜ਼ਾਂ ਯਾਦ ਰੱਖਣੀਆਂ, ਪੂਜਾ ਅਕਾਲ ਕੀ, ਕਿਉਂਕਿ ਪੂਜਾ ਅਕਾਲ ਪੁਰਖ ਦੀ ਕਰਨੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ, ਇਸ ਤੋਂ ਸਿਵਾ ਕਿਸੇ ਦੀ ਨਹੀਂ, ਤੇ ਪਰਚਾ ਗੁਰੂ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਕਿਤੇ ਮਨ ਚ ਇੱਛਾ ਪ੍ਰਗਟ ਹੋਵੇ ਕਿ ਮੈਂ ਕਿਤੇ ਨਹੀਂ ਗਿਆ, ਗੁਰੂ ਘਰ ਨਹੀਂ ਗਿਆ, ਖਾਲਸੇ ਦਾ ਦੀਦਾਰ ਕਰਨਾ, ਬਸ ਖਾਲਸੇ ਸਵਾ ਕਿਸੇ ਦਾ ਦੀਦਾਰ ਨਹੀਂ ਮੰਗਣਾ। ਸਤਿਗੁਰੂ ਅੱਗੇ ਸਵਾਲ ਹੋਇਆ ਸੀ, ਪਾਤਸ਼ਾਹ ਜੇ ਆਪ ਦੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਕਰੀਏ? ਕਹਿਣ ਲੱਗੇ ਭਾਈ ਪੰਜ ਸਿੰਘਾਂ ਨੂੰ ਬੁਲਾ ਕੇ ਘਰ, ਉਹਨਾਂ ਦੀ ਸੇਵਾ ਕਰਨਾ, ਮੇਰੇ ਦਰਸ਼ਨ ਹੋਣਗੇ। ਪਾਤਸ਼ਾਹ ਜੇ ਪੰਜ ਸਿੰਘ ਨਾ ਮਿਲਣ, ਸਾਹਿਬ ਕਹਿਣ ਲੱਗੇ ਫਿਰ ਚਾਰ, ਜੇ ਚਾਰ ਨਾ ਮਿਲ, ਕਹਿਣ ਲੱਗੇ ਤਿੰਨ, ਜੇ ਤਿੰਨ ਨਾ ਮਿਲ ਤੇ ਦੋ, ਜੇ ਦੋ ਨਾ ਮਿਲ ਤੇ ਇੱਕ। ਪਾਤਸ਼ਾਹ ਕਈ ਵਾਰ ਹੁੰਦਾ ਇੱਕ ਸਿੰਘ ਵੀ ਨਹੀਂ ਮਿਲਦਾ, ਫਿਰ ਕੀ ਕਰਾਂਗੇ? ਸਤਿਗੁਰੂ ਕਹਿਣ ਲੱਗੇ ਫਿਰ ਇੰਜ ਕਰਨਾ, ਆਪ ਤਿਆਰ ਬਰਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਣਾ, ਫਤਿਹ ਗਜਾਣਾ, ਮੈਨੂੰ ਤੇ ਤੁਹਾਨੂੰ ਇੱਕੋ ਜਿਹਾ ਦੀਦਾਰ ਹੋ ਜਾਣਗੇ। ਇਤਨੀ ਵਡਿਆਈ ਗੁਰੂ ਸਾਹਿਬਾਨ ਨੇ ਦੇ ਦਿੱਤੀ ਕੇਵਲ ਇਸੇ ਲਈ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਸਕੀਏ, ਇਸ ਸ਼ਬਦ ਗੁਰੂ ਦੇ ਲੜ ਸਕੀਏ, ਇਸ ਸ਼ਬਦ ਗੁਰੂ ਨੂੰ ਨਹੀਂ ਭੁਲਾਉਣਾ। ਆਓ ਭਾਈ ਕੋਸ਼ਿਸ਼ ਕਰੀਏ, ਪੂਜਾ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰੀਏ, ਉਹ ਹੈ ਨਾਮ ਦੀ। ਕਰੋ ਰਸਨਾਵਾਂ ਨੂੰ ਪਵਿੱਤਰ, ਸਾਰੇ ਮਿਲ ਕੇ ਆਖੋ ਜੀ।

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਜਾਈ ਕੇਸਾਂ ਕਾ ਘਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸੰਤ ਸਹਾਈ ਜੀਵ ਕੇ ਪਵ ਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ।

0: ਸਾਧ ਕੀ ਮਹਿਮਾ ਭੇਦ ਨ ਜਾਣੈ ਜੇ ਤਾ ਸੁਣੈ ਤੇ ਤਾ ਵਖਿਆਨ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਰ ਨਹੀਂ ਆਉਂਦੀ ਸਾਧ ਕੀ ਸੋਭਾ ਸਦਾ ਸਤਿਗੁਰੂ ਜੁਗੋ ਜੁਗ ਅਟਲ ਚਵ ਤਖਤ ਮਾਲਕ ਨਸਾਂ ਪਾਤਸ਼ਾਹੀ ਜਗਦੀ ਜੋਤ ਸ਼ਬਦ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿਚ ਬ੍ਰਹਮ ਗਿਆਨੀ ਬਾਬਾ ਜੱਸਾ ਸਿੰਘ ਜੀ ਦੇ ਪਵਿੱਤਰ ਤਪੋ ਭੂਮੀ ਤਪ ਸਥਾਨ ਤੇ ਆਪ ਜੀ ਜਿੰਨੇ ਵੀ ਮਾਈ ਭਾਈ ਨਮਸਕਾਰ ਕਰਨ ਦੇ ਲਈ ਆਪਣੀਆਂ ਹਾਜ਼ਰੀਆਂ ਲਗਵਾਉਣ ਦੇ ਲਈ ਸਤਸੰਗਤ ਹਰੀਜਸ ਕੀਰਤਨ ਦਾ ਲਾਭ ਉਠਾਉਣ ਦੇ ਲਈ ਆਏ ਹੋ ਵਡਭਾਗੇ ਹੋ ਜੋ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਗੁਰੂ ਚਰਨਾਂ ਵਿਚ ਲਾ ਕੇ ਸੁਪਨਿਆਂ ਬਣਾ ਰਹੇ ਹੋ ਸੱਚਮੁੱਚ ਇਹਨਾਂ ਘੜੀਆਂ ਦਾ ਕੋਈ ਮੁੱਲ ਨਹੀਂ ਹੈ ਸੋ ਗੁਰੂ ਮਹਾਰਾਜ ਜੀ ਦੀ ਤੁਰਕੀ ਬਾਣੀ ਦੇ ਅਖੰਡ ਜਾਪ ਚੱਲ ਰਹੇ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦੇ ਸੰਗਤਾਂ ਮਨਾ ਰਹੀਆਂ ਹਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜਿਹਾਂ ਦੇ 300 ਸਾਲੇ ਦਿਹਾੜੇ ਸੰਗਤਾਂ ਮਨਾ ਰਹੀਆਂ ਹਨ ਇਹ ਕਿਤਨੇ ਦਿਹਾੜੇ ਇਕੱਠੇ ਹੋਏ ਹਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਜੱਸਾ ਸਿੰਘ ਜੀ ਜਿਨ੍ਹਾਂ ਦੀ ਪਵਿੱਤਰ ਯਾਦ ਨੂੰ ਮਨਾਉਂਦੇ ਹੋਏ ਆਪਾਂ ਰਲ ਮਿਲ ਕੇ ਹਾਜ਼ਰੀਆਂ ਲਗਵਾਉਣ ਦੇ ਲਈ ਪਵਿੱਤਰ ਧਰਤੀ ਤੇ ਆਏ ਹਾਂ ਵਡਭਾਗੇ ਹੋ ਮਹਾਂਪੁਰਸ਼ਾਂ ਦੀ ਮਹਿਮਾ ਬਾਣੀ ਦੱਸਦੀ ਹੈ ਵੇਦਾਂ ਤੋਂ ਵੀ ਵਾਹਰੀ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਵੇਦਾਂ ਤੋਂ ਵੀ ਵਾਹਰੀ ਹੈ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਮਾਣ ਕਰਦੇ ਹਨ ਸਾਧ ਕੀ ਮਹਿਮਾ ਵੇਦ ਨਾ ਜਾਣਨਾ ਵੇਦ ਵੀ ਉਹਨਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਅਗਮ ਅਗਾਧ ਪਾਰ ਬ੍ਰਹਮ ਸੋਏ ਅਗਮ ਗਮਤਾ ਤੋਂ ਰਹਿਤ ਇਤਨੀ ਡੂੰਘੀ ਹੈ ਇਤਨੀ ਅਗਾਧ ਹੈ ਜਿਵੇਂ ਸਮੁੰਦਰ ਦਾ ਅੰਤ ਨਹੀਂ ਆਉਂਦਾ ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਵੀ ਕੋਈ ਅੰਤ ਨਹੀਂ ਆਉਂਦਾ ਹੈ ਜੋ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਜਿਸ ਦੀ ਸ੍ਰਿਸ਼ਟੀ ਦਾ ਕੋਈ ਪਾਰਾ ਪਾਰ ਨਹੀਂ ਆਉਂਦਾ ਹੈ ਬੜੇ ਸਾਇੰਸਦਾਨ ਲੋਕ ਵਿਗਿਆਨੀ ਲੋਕ ਬੜੀਆਂ ਖੋਜਾਂ ਕਰ ਰਹੇ ਹਨ ਪਰੰਤੂ ਸਾਧ ਸੰਗਤ ਉਸ ਦੀ ਕੁਦਰਤ ਕਾਇਨਾਤ ਦਾ ਅੰਤ ਨਹੀਂ ਕਿਸੇ ਨੂੰ ਆਇਆ ਬਾਣੀ ਦੇ ਵਿੱਚ ਮਹਾਰਾਜ ਬੇਅੰਤ ਲਿਖਦੇ ਹਨ ਬੇਅੰਤ ਬੇਅੰਤ ਜਿਸ ਦੀ ਸਿਫਤੀ ਦਾ ਵੀ ਕੋਈ ਅੰਤ ਨਹੀਂ ਹੈ ਸੋ ਜੋ ਐਸੇ ਵਾਹਿਗੁਰੂ ਪਰਮੇਸ਼ਰ ਜੋ ਬੇਅੰਤ ਹੈ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਜੋ ਰੂਹਾਂ ਜੋ ਆਤਮਾਵਾਂ ਉਸ ਦੇ ਨਾਲ ਜੁੜ ਗਈਆਂ ਉਸ ਦੇ ਵਿੱਚ ਅਭੇਦ ਹੋ ਗਈਆਂ ਜਿਵੇਂ ਇੱਕ ਬੂੰਦ ਪਾਣੀ ਦੀ ਸਮੁੰਦਰ ਦੇ ਵਿੱਚ ਮਿਲ ਗਈ ਉਹ ਸਮੁੰਦਰ ਦਾ ਰੂਪ ਹੋ ਗਈ ਬੋਲੋ ਐਸੇ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਖੁਦ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਜਿਵੇਂ ਬੂੰਦ ਪਾਣੀ ਦੇ ਵਿੱਚ ਮਿਲ ਗਈ ਜੋਤ ਜੋਤ ਦੇ ਵਿੱਚ ਮਿਲ ਗਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਇਸੇ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਸਾਧੂ ਕਿਸੇ ਵੀ ਸਾਸ ਪਵਿੱਤਰ ਲਫ਼ਜ਼ ਦੇ ਨਾਲ ਉਹਨਾਂ ਪਵਿੱਤਰ ਆਤਮਾ ਨੂੰ ਸੰਬੋਧਨ ਕਰੀਏ ਉਹਨਾਂ ਦੀ ਮਹਿਮਾ ਬੇਅੰਤ ਹੈ ਕਿਉਂਕਿ ਉਹ ਬੇਅੰਤ ਦੇ ਵਿੱਚ ਮਿਲ ਗਏ ਬੇਅੰਤ ਦਾ ਰੂਪ ਹੋ ਗਏ ਬੋਲੋ ਸਤਨਾਮ ਪਰਮੇਸ਼ਰ ਦਾ ਰੂਪ ਹੋ ਗਏ ਜੰਮਣ ਮਰਨ ਤੋਂ ਰਹਿਤ ਹੋ ਗਏ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਇਹ ਦੋ ਅਸ਼ਟਪਦੀਆਂ ਸਾਧ ਕੀ ਮਹਿਮਾ ਵੇਦ ਨਾ ਜਾਣੈ ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਇੱਕ ਸਿਵਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇਹ ਸੁਖਮਨੀ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਵਰਣਨ ਕੀਤਾ ਬੜੀ ਮਹਿਮਾ ਵਰਣਨ ਕੀਤੀ ਹੈ ਆਓ ਐਸੇ ਹੀ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਤੇ ਇਹ ਲਫ਼ਜ਼ ਇਹ ਬਾਣੀ ਪੂਰਾ ਢੁਕਦੀ ਹੈ ਬੋਲੋ ਸਤਨਾਮ ਵੱਜ ਵੱਜ ਕੇ ਤਿੰਨਾਂ ਹਿੱਸਿਆਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ ਆਪਣੀ ਹਾਜ਼ਰੀ ਲਗਵਾਇਆ ਕਰੋ

ਕੂੜ ਚੱਕ ਕੇ ਮੱਥੇ ਨਾਲ ਲਾ ਰਹੇ ਹੋ। ਕਹਿੰਦੇ ਇੱਥੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਕਿਸੇ ਨੇ ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਕੇ ਉਹਦਾ ਭਜਨ ਕੀਤਾ ਹੈ। ਬੋਲੋ, ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਫਿਰ ਪੜ੍ਹੋ,

0: ਫਰੀਦਾ ਮਿਸਲ ਫਕੀਰਾਂ ਗਾਖੜੀ ਸਿਰ ਦੀਜਾ
1: ਆਪ ਗਵਾਏ।
0: ਆਪਣਾ ਆਪਾ ਗਵਾਉਣਾ ਪੈਂਦਾ ਹੈ, ਛਿਣ ਛਿਣ ਮਰਨਾ ਪੈਂਦਾ। ਜੇ ਤਾਂ ਨਾਂ ਦੇ ਹੀ ਬਣਨਾ ਹੋਵੇ ਫਕੀਰ ਭਾਈ ਆਪਣੇ ਵਾਂਗੂ, ਫਿਰ ਤਾਂ ਸੌਖਾ ਹੀ ਹੁੰਦਾ ਹੈ। ਜੇ ਪਰਮੇਸ਼ਰ ਦੀ ਨਿਗਾਹ ਦੇ ਵਿਚ ਸਾਧ ਸੰਗਤ ਸੱਚੇ ਫਕੀਰ ਬਣਨਾ ਹੈ, ਸਾਧੂ ਬਣਨਾ ਹੈ, ਫਿਰ ਬੜਾ ਔਖਾ ਹੈ। ਬੋਲੋ ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜਿਤ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ ਬੜਾ ਔਖਾ ਮਾਰਗ ਹੈ, ਤੁਰ ਸਕੇਗਾ ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ, ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲਾ ਹੀ ਪਾਲਾ। ਬੋਲੋ ਸਤਨਾਮ, ਬਸਤਰ ਵੀ ਬਾਲਕਿਆਂ ਵਾਲੀ ਪਾਲਾ ਜੇ ਬਾਲਕਾ ਬਣਿਆ ਹੈ। ਸਤਿਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ। ਬੋਲੋ ਸਤਨਾਮ, ਲੋਕਾਂ ਵੱਲੋਂ ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ। ਬੋਲੋ ਸਤਨਾਮ, ਹੁਣ ਮਹਾਰਾਜ ਦੇਖੋ ਪਹਿਲੇ ਦਿਨ ਦਾ ਹੀ ਪਰਚਾ। ਬੋਲੋ ਸਤਨਾਮ, ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ ਫਿਰ ਜਿੱਥੇ ਵਿਆਹਿਆ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ। ਬੋਲੋ ਸਤਨਾਮ, ਜਿੱਥੇ ਵਿਆਹਿਆ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਉਹਨਾਂ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ। ਬੋਲੋ, ਕੌਣ ਕਰ ਸਕਦਾ ਬਾਬਾ ਜੱਸਾ ਸਿੰਘ ਤੋਂ ਬਿਨਾਂ? ਬੋਲੋ ਸਤਨਾਮ, ਧੰਨ ਬਾਬਾ ਹਰਜੀਤ ਸਿੰਘ ਤੋਂ ਬਿਨਾਂ ਸੱਚਮੁੱਚ

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖਾਂ? ਬੋਲੋ
1: ਸਤਨਾਮ।
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ? ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ? ਅਸੀਂ ਕਿਹੋ ਜਿਹੇ ਸਿੱਖ ਹਾਂ? ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ, ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਜੀ ਨੇ ਸਾਥ ਇਤਨੀ ਕਰੜੀ ਘਾਲਣਾ ਕਾਲੀ। ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਹੈ ਕਮਾਈ ਬਾਬਾ ਜੱਸਾ।

ਹਸਮਾਈ ਬਾਬਾ ਜੱਸਾ ਸਿੰਘ ਜੀ ਤੇਰੀ ਵੱਡੀ ਹੈ ਵੱਡੀ ਹੈ ਕਮਾਈ।

ਨਿੰਦਕ ਦੁਸ਼ਟ ਸਭ ਤਾਰਿਆ ਜਹਾਨ ਨਿੰਦਕ ਦੁਸ਼ਟ ਸਭ ਤਾਰੇ ਤਾਰਿਆ ਜਹਾਨ ਲਾਹਿਆ ਅਭਿਮਾਨ।

ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਤ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ।

ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਵੀ ਤਾਕਤ ਨੂੰ ਉਹਦੇ ਵਿੱਚ ਰਿਸ਼ਤਾ ਪਾਵੇ, ਆਹ ਸਾਡੇ ਕਰਮ ਦੇ ਸਿੱਧੇ ਹੁਣ ਆਪ ਕੰਮ ਕਰੀਏ ਚੱਜ ਨਾਲ ਤੇ ਵਾਹਿਗੁਰੂ ਨੂੰ ਲਾਭ

ਉਹ ਦਿਨ ਆਖ ਰਹੇ ਹਨ। ਜੋ ਸ਼ਾਇਦ ਸਾਡੇ ਕਦੀ ਖਿਆਲ ਚ ਵੀ ਨਾ ਦੇ ਗੁਰੂ ਬਾਬਾ ਜੀ ਸਾਡੇ ਜੀਵਨ ਨੂੰ ਜਿਸ ਤਰ੍ਹਾਂ ਅਸੀਂ ਜੀਂਦੇ ਹਾਂ ਆਪਣੇ ਵੱਲੋਂ ਤਾਂ ਅਸੀਂ ਸਹੀ ਹੀ ਜੀਂਦੇ ਹਾਂ ਪਰ ਗੁਰੂ ਬਾਬਾ ਜੀ ਦੀ ਆਬਜ਼ਰਵੇਸ਼ਨ ਸਾਡੇ ਜੀਵਨ ਦੇ ਪ੍ਰਤੀ ਇਹ ਹੈ ਕਿ ਜੀਵਨ ਕੀ ਵਿਧਨਾ ਹੈ। ਅਗਰ ਆਪ ਜੀ ਇਸ ਪੰਕਤੀ ਨੂੰ ਨੋਟ ਕਰ ਲਓ ਤੇ ਲਿਖ ਕੇ ਤੇ ਹਰ ਵੇਲੇ ਸਾਹਮਣੇ ਰੱਖੋ ਤਾਂ ਕਿ ਇਹ ਸਾਨੂੰ ਰਿਮਾਈਂਡ ਕਰਾਉਂਦੀ ਰਹੇ ਕਿ ਬੇਸ਼ੱਕ ਅਸੀਂ ਗਰੋ ਹੋ ਗਏ ਹਾਂ ਫਿਜ਼ੀਕਲੀ, ਬੇਸ਼ੱਕ ਅਸੀਂ ਇੰਟਲੈਕਚੁਅਲੀ ਵੀ ਗਰੋ ਹੋ ਗਏ ਹਾਂ, ਬੇਸ਼ੱਕ ਅਸੀਂ ਸੋ ਕਾਲਡ ਸਿਵਲਾਈਜ਼ਡ ਹਾਂ, ਬੇਸ਼ੱਕ ਅਸੀਂ ਬਹੁਤ ਹੀ ਐਡਵਾਂਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੀ ਰਹੇ ਹਾਂ ਪਰ ਗੁਰੂ ਬਾਬਾ ਜੀ ਦੀ ਨਿਗਾਹ ਦੇ ਵਿੱਚ, ਗੁਰੂ ਬਾਬਾ ਜੀ ਦੇ ਖਿਆਲਾਂ ਦੇ ਵਿੱਚ ਹਾਲੇ ਸਾਨੂੰ ਜੀਣਾ ਹੀ ਨਹੀਂ ਆਉਂਦਾ। ਕਿਤਨੀ ਵੱਡੀ ਗੱਲ ਹੈ ਔਰ ਇਸ ਨੂੰ ਜੋ ਧਿਆਨ ਦੇ ਨਾਲ ਸੁਣੇਗਾ ਉਸ ਦੇ ਅੰਦਰ ਇਹ ਵਿਚਾਰ, ਇਹ ਲਾਈਨ ਇੱਕ ਤੂਫਾਨ ਉਠਾ ਦੇਗੀ, ਇੱਕ ਟਰਮੋਇਲ ਲਿਆਏਗੀ, ਇੱਕ ਸੋਚ ਵਿੱਚ ਇਨਸਾਨ ਨੂੰ ਜ਼ਰੂਰ ਪਾਏਗੀ ਕਿ ਸੱਚ ਮੈਨੂੰ ਜੀਣਾ ਨਹੀਂ ਆਉਂਦਾ, ਕਿ ਮੈਨੂੰ ਜੀਣਾ ਹੀ ਨਹੀਂ ਆਉਂਦਾ, ਜੇ ਮੈਨੂੰ ਜੀਣਾ ਹੀ ਨਹੀਂ ਆਉਂਦਾ ਫਿਰ ਮੈਨੂੰ ਆਉਂਦਾ ਕੀ। ਫਿਰ ਇਸਦਾ ਅਰਥ ਇਹ ਹੋਇਆ ਕਿ ਜਦ ਗੁਰੂ ਬਾਬਾ ਜੀ ਆਖਦੇ ਹਨ ਕਿ ਜੀਵਨ ਕੀ ਵਿਧ ਨਾ ਹੈ, ਜੀਵਨ ਦੀ ਵਿਧੀ ਹੀ ਨਹੀਂ ਆਉਂਦੀ, ਜੀਣਾ ਹੀ ਨਹੀਂ ਆਉਂਦਾ, ਜੀਵਨ ਦੀ ਕਲਾ ਹੀ ਨਹੀਂ ਆਉਂਦੀ, ਆਰਟ ਆਫ ਲਿਵਿੰਗ ਜੋ ਹੈ ਉਹੀ ਨਹੀਂ ਆਉਂਦਾ, ਤਾਂ ਫਿਰ ਕੀ ਮੇਰਾ ਬਾਕੀ ਸਾਰਾ ਕੁਛ ਜੋ ਕੁਛ ਮੈਂ ਕਰਦਾ ਹਾਂ ਉਹ ਗਲਤ ਨਹੀਂ ਹੋਏਗਾ। ਫੰਡਾਮੈਂਟਲ ਚੀਜ਼ ਜੋ ਹੈ ਕਿ ਜੀਵਨ ਕੀ ਵਿਧੀ ਨਹੀਂ ਆਉਂਦੀ, ਜੀਵਨ ਦੀ ਵਿਧੀ ਨਹੀਂ ਹੈ, ਤਾਂ ਫਿਰ ਤੇ ਮੇਰਾ ਸਭ ਕੁਛ ਹੀ ਜੋ ਮੈਂ ਸੋਚਦਾ ਹਾਂ ਸਹੀ ਕਰਦਾ ਹਾਂ ਉਹ ਗਲਤ ਹੋ ਗਿਆ, ਆਪਣੇ ਆਪ ਹੀ ਗਲਤ ਹੋ ਗਿਆ। ਪਰ ਇਮਾਨਦਾਰੀ ਦੇ ਨਾਲ ਪਲੀਜ਼ ਟਰਾਈ ਟੂ ਰਿਫਲੈਕਟ ਵਿਦ ਇਨ ਐਂਡ ਆਸਕ ਦਿਸ ਕੁਐਸਚਨ ਟੂ ਯੂਰ ਸੈਲਫ ਕਿ ਕਿਤਨੀ ਕੁ ਦਫਾ ਅਸੀਂ ਆਪਣੇ ਆਪ ਨੂੰ ਇਹ ਕਦੇ ਵੰਡਰ ਕੀਤਾ ਹੋਏਗਾ ਕਿ ਮੈਨੂੰ ਜੀਣਾ ਆਉਂਦਾ ਵੀ ਹੈ ਜਾਂ ਨਹੀਂ, ਜੀਣਾ ਆਉਂਦਾ ਵੀ ਹੈ ਜਾਂ ਨਹੀਂ। ਮੇਰੇ ਖਿਆਲ ਚ ਅਸੀਂ ਇਹ ਸੋਚ ਨਹੀਂ ਸਕਦੇ, ਮੇਰੇ ਖਿਆਲ ਦੇ ਵਿੱਚ ਅਸੀਂ ਆਪਣੇ ਪ੍ਰਤੀ ਇਹ ਡਾਊਟ ਵੀ ਨਹੀਂ ਕਰ ਸਕਦੇ ਕਿ ਸਾਨੂੰ ਜੀਣਾ ਨਹੀਂ ਆਉਂਦਾ, ਬਿਕੋਜ਼ ਵੀ ਨੋ ਹਾਊ ਟੂ ਡਰੈਸ, ਹਾਊ ਟੂ ਕੁੱਕ, ਹਾਊ ਟੂ ਈਟ, ਹਾਊ ਟੂ ਸੋਸ਼ਲਾਈਜ਼, ਹਾਊ ਟੂ ਕਮਿਊਨੀਕੇਟ, ਸਭ ਕੁਛ ਸਾਨੂੰ ਆਉਂਦਾ ਹੈ, ਤਾਂ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਨੂੰ ਜੀਵਨ ਕੀ ਵਿਧ ਨਾ ਹੈ, ਜੀਣ ਦੀ ਵਿਧੀ ਹੀ ਨਹੀਂ ਆਉਂਦੀ। ਗੁਰੂ ਮਹਾਰਾਜ ਜੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਇਸ ਲਾਈਨ ਨੂੰ ਹੁਣ ਬਹੁਤ ਸਮਾਧੀ ਲਗਾਓ, ਅੱਖਾਂ ਬੰਦ ਕਰਕੇ ਪ੍ਰੇਮ ਦੇ ਨਾਲ ਇਹਨਾਂ ਵਚਨਾਂ ਨੂੰ, ਉਹ ਰੱਬੀ ਨੂਰ, ਰੱਬੀ ਆਤਮਾ ਜੋ ਸਾਡੇ ਜੀਵਨ ਨੂੰ ਦੇਖਦੀ ਹੈ ਕਿ ਉੱਪਰੋਂ ਉੱਪਰੋਂ ਤੋਂ ਬਹੁਤ ਫਲੇ ਫੁਲੇ ਹਨ, ਬੜੇ ਸੋਫਿਸਟੀਕੇਟਡ ਹਨ, ਲੇਕਿਨ ਵਿੱਚ ਕੀ ਹੈ,
آپ آسر جی دی بات سن دے ہو میں آپ نو پھر سنا دینا. پلیے فلیے بپڑے ویچارے دیکھن نو بہت فلے فلے پے ہیں, پراسپرس ہیں, ویل ٹو ڈو. فلیے فلیے بپڑے بھی تن وچ سوا, پر اندر تن دے وچ سوا ہے, کچھ بھی نہیں راک. پر انسان دے واسطے بہت چوٹ والی گل ہے کہ میں اور مینو اج یہ سننے مل رہا ہے کہ مینو جین دی ہی بدی نہیں آتی. اج بھی مینو یہ کہہ رہا ہے کہ مینو جینا ہی نہیں آتا. آپ جی نے کتنی ایک دفعہ اس پنکھی اتنے کدے پاؤنڈر کیتا ہوئے گا. ایمانداری دے نال اپنے اندروں یہ جواب لبھو کہ کتنی ایک دفعہ یہ گل سننے ملی ہے, کتنی ایک دفعہ یہ گل ہی سننے ملی ہے, کتنی ایک دفعہ کسی نے یہ پوائنٹ ہی ریز کیتا ہے یا سانو اویئر کروایا ہے کہ تمہوں تو بھی ہلے جینا بھی نہیں آتا. پر اسی آ کے مہاراج جی نمسکار کر سکتے ہیں, ہوں مہاراج جی اسی چیلنج بھی نہیں کر سکتے کیونکہ سارے گرودیو ہیں. اپنے گرودیو نو اسی کراس بھی نہیں کر سکتے, انہوں دے نال اسی ڈس ایگری بھی نہیں کر سکتے کہ مہاراج جی نہیں آپ نے لکھ کر دیتا ہے پر ایسی بھی کوئی گل نہیں ہے, جینا سانو آتا ہے, یہ بھی اسی کہہ نہیں سکتے کیونکہ سانو پتہ ہے کہ جو گرو بابا جی آخدے ہیں تریکال سچ. سو اج وہ موقع ہے کہ اسی مینوں نہیں پتا, شاید یہ پنکتی آپ جنوں پہلے کسی نے اس اتے مینوں نہیں پتا شاید یہ پنکتی آپ جنوں پہلے کسی نے اس اتے ایمفیسس پا کے کہی ہوئے کہ ساری سچویشن یہ ہے, نو میٹر ہاؤ ایجوکیٹڈ وی آر, نو میٹر ہاؤ سکسیسفل وی آر, نو میٹر وٹ وی آر اینڈ ویئر وی آر, بٹ دا باٹم لائن از وی ڈونٹ نو ہاؤ ٹو لیو. سانو جینا ہی نہیں آنا, جیون کی بدنا ہے. پیار نال اس منتر سنو.

ਆਪ ਜੀ ਨੂੰ ਯਾਦ ਹੋਏਗਾ ਜਿਸ ਪੰਕਤੀ ਉੱਤੇ ਕੱਲ ਦਾਸ ਨੇ ਕੀਰਤਨ ਛੋੜਿਆ ਸੀ, ਆਪ ਜੀ ਨੂੰ ਬੇਨਤੀ ਕੀਤੀ ਸੀ ਇਸ ਪੰਕਤੀ ਨੂੰ ਆਪਣੇ ਨਾਲ ਲੈ ਕੇ ਜਾਓ। ਉਹ ਕਿਹੜੀ ਸੀ? ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ। ਹੁਣ ਜਿਸ ਨੂੰ ਜੀਵਨ ਜੀਣਾ ਆਉਂਦਾ ਹੈ ਉਸੇ ਦੀ ਹੀ ਜੀਵਨ ਦੀ ਯਾਤਰਾ ਸਫਲ ਹੋ ਸਕਦੀ ਹੈ। ਜਿਸ ਨੂੰ ਜੀਵਨ ਹੀ ਨਹੀਂ ਜੀਣਾ ਆਉਂਦਾ ਉਹ ਕਿੱਥੇ ਪਹੁੰਚੇਗਾ? ਉਹ ਕਿਤੇ ਵੀ ਨਹੀਂ ਪਹੁੰਚੇਗਾ।

ਵੱਡਾ ਹੋਇਆ ਦੁਨੀਦਾਰ, ਸਕਸੈਸਫੁਲ ਹੋ ਗਿਆ। ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸ ਨੂੰ ਖਿੱਚੀ ਲਿਜਾ ਰਿਹਾ। ਅੱਗੇ ਕਰਨੀ ਕੀਰਤ ਵਾਚੀ ਹੈ, ਤੇ ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ

ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖਦੇ ਹਾਂ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਕਿਸੇ ਵੀ ਏਰੀਏ ਦੇ ਵਿੱਚ, ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ। ਆ ਪ੍ਰੇਮ ਨਾਲ ਥੋੜ੍ਹਾ ਜਿਹਾ ਪ੍ਰਮਾਣ ਸੁਣੋ ਸਾਡੀ ਘਰੇਲੂ ਜ਼ਿੰਦਗੀ।

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ, ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ, ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਦੀ ਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

0: ਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਹੈ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਆ ਜੋ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਉਹ ਜਵਾਬ ਦਿੰਦੇ ਹਨ, ਕਹਿੰਦੇ ਹਨ
1: ਸੋ ਜੀਵਿਆ ਜਿਸ ਮਨ ਵਸਿਆ ਸੋਏ,
0: ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ ਹੈ। ਇੱਕ ਭਰਮ ਚ ਹੈ ਕਿ ਅਸੀਂ ਜਿੰਦੇ ਹਾਂ। ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋਣ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਜ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਿਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀ ਮਹਾਰਾਜ ਤੁਸੀਂ ਹੀ ਦੱਸ ਦਿਓ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀ ਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਤਾਂ ਕੀਰਤਨ ਸਤਸੰਗ ਸੁਣਨ ਦਾ ਭਾਵ ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦਾ। ਹਾਂ, ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਉਣੀ ਹੈ, ਅਵੇਅਰਨੈਸ ਲਿਆਉਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਗੁਰਚੁਕ ਦੀ ਖਿਮਾ ਜੀਵਨ ਕੀ ਵਿਦ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ, ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਆਰਾ ਸ਼ੇਅਰ ਕਰਿਓ ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਇਜ਼ ਦਾ ਬੈਸਟ ਵੇ ਟੂ ਲਰਨ, ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ

ਪਾਤਸ਼ਾਹ ਕਹਿਣ ਵਾਲੇ ਕਹਿ ਛੱਡਦੇ ਨੇ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰਾਂ ਦੇ ਬੜਾ ਖੰਡਨ ਕਰ ਦਿੱਤੇ ਕਿ ਉਹਨਾਂ ਦੇ ਦਿਲ ਵਿੱਚ ਕੋਈ ਭੇਦ ਸੀ, ਫਰਕ ਸੀ। ਪਾਤਸ਼ਾਹ ਕਹਿਣ ਲੱਗੇ, ਨਹੀਂ ਮੇਰਾ ਕਿਸੇ ਨਾਲ ਵੈਰ ਨਹੀਂ, ਮੈਨੂੰ ਜਿਵੇਂ ਵਾਹਿਗੁਰੂ ਨੇ ਗੱਲਾਂ ਆਖੀਆਂ ਉਹ ਮੈਂ ਸੰਸਾਰ ਨੂੰ ਦੱਸ ਰਿਹਾ। ਦੂਜੀ ਗੱਲ, ਉਹਨਾਂ ਤੋਂ ਵਿਛੋੜ ਕੇ ਜੇ ਮੈਂ ਆਖਾਂ ਮੇਰੇ ਪੈਰਾਂ ਦੀ ਪੂਜਾ ਕਰੋ ਤਾਂ ਤੇ ਮੈਂ ਭੁੱਲ ਵਿੱਚ ਹਾਂ। ਮੈਂ ਕਹਿੰਦਾ ਬਈ ਨਹੀਂ, ਉਹ ਵੀ ਦੱਸ ਰਹੇ ਨੇ, ਮੈਂ ਵੀ ਦੱਸ ਰਿਹਾ। ਉਸ ਵਾਹਿਗੁਰੂ ਦੇ ਤੁਸੀਂ ਵੀ ਸੇਵਕ ਬਣੋ, ਇਸ ਲਈ ਮੇਰਾ ਕਿਸੇ ਨਾਲ ਵੈਰ ਨਹੀਂ। ਹਜ਼ੂਰ ਕਹਿੰਦੇ ਨੇ

ਉਹ ਬੜਾ ਪ੍ਰਸਿੱਧ ਮਨੋਹਰ ਅਤੇ ਸਰਲ ਰਾਗ ਹੈ। ਇਸ ਰਾਗ ਨੂੰ ਸਾਧਾਰਨ ਸ਼ਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਝ, ਜੋਰੀ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿਕ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋਂ ਨਿਸ਼ਾਦ, ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੇ ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਆਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ ਮੀਰਾਂ ਦਾਨਾ ਦਿਲ ਸੋਚ।

ਬੜੀ ਡੂੰਘੀ ਬਾਜ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ, ਗੁਰੂ ਦੀ ਮੋਹਰ ਇੱਥੇ ਲੱਗੀ ਕਿ ਨਹੀਂ ਲੱਗੀ ਕਿਵੇਂ ਪਤਾ ਲੱਗੇਗਾ?

ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਕਿਵੇਂ ਪਤਾ ਲੱਗੇਗਾ? ਬੜਾ ਡੂੰਘਾ ਸਵਾਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਖੜੇ ਖੜੇ, ਕਹਿੰਦੇ ਦੀਪ ਸਿੰਘਾਂ ਥੋੜੀ ਜਿਹੀ ਦਿਮਾਗ ਵਿੱਚ ਰੱਖਣਾ ਜੀ, ਦੀਪ ਸਿੰਘਾਂ ਵੈਸੇ ਗੁਰੂ ਘਰ ਦੇ ਆਲੂ, ਭਾਵੇਂ ਥੋੜੀ ਭਾਵੇਂ ਬਹੁਤੀ ਘਾਲਣਾ ਕਿਸੇ ਦੀ ਗੁਰੂ ਬਿਰਥਾ ਨਹੀਂ ਜਾਣ ਦਿੰਦਾ ਹੈ ਜੀ। ਪਰ ਜਿਹੜੀ ਤੂੰ ਗੱਲ ਪੁੱਛੀ ਨਾ, ਪੂਰੀ ਖੁਸ਼ੀ ਦੀ ਮੋਹਰ ਪ੍ਰਵਾਨ ਹੋ ਗਈ, ਥੋੜੀ ਬਹੁਤੀ ਘਾਲਣਾ ਇੱਕ ਦਿਲ ਨਹੀਂ ਭੰਨੇ ਘਾਲੇ, ਬਿਰਥਾ ਨਹੀਂ ਜਾਣ ਦਿੰਦਾ। ਪਰ ਜਿਹੜਾ ਸਵਾਲ ਤੂੰ ਕੀਤਾ ਕਿ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ, ਕਿਵੇਂ ਪਤਾ ਲੱਗੇਗਾ? ਦੀਪ ਸਿੰਘ ਇਹਦੀਆਂ ਤਿੰਨ ਨਿਸ਼ਾਨੀਆਂ, ਜਿਹਦੀ ਸੇਵਾ ਸਿਮਰਨ ਦੇ ਉੱਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਜੇ, ਉਹਦੀ ਪਹਿਲੀ ਨਿਸ਼ਾਨੀ ਹੈ ਉਸ ਬੰਦੇ ਦੇ ਅੰਦਰ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ। ਗੱਜ ਗਿਆ ਕੋ ਸਤਨਾਮ। ਗੁਰੂ ਵਾਲੇ ਗੁਣ ਕਿਹੜੇ ਹੁੰਦੇ ਆ? ਨਿਰਵੈਰਤਾ, ਧੀਰਜ, ਸੰਤੋਖ, ਸਹਿ। ਹਾ ਹਾ ਹਾ, ਕਿਆ ਬਾਤ ਹੈ! ਇਹ ਨਿਸ਼ਾਨੀ ਜੇ ਪਿਆਰਿਓ, ਜਿਸ ਦਿਨ ਤੁਹਾਡੇ ਅੰਦਰ ਇਹ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ, ਸਮਝ ਲਓ ਸਾਡੇ ਕੀਤੇ ਤੇ ਗੁਰੂ ਦੀਆਂ ਖੁਸ਼ੀਆਂ ਦੀ ਮੋਹਰ ਲੱਗਦੀ ਗਈ।

ਪੰਜ ਚਾਬੀਆਂ ਦਿੰਦਾ ਜੀ, ਪੰਜ ਚਾਬੀਆਂ ਦਿੰਦਾ ਜੀ। ਕਿਹੜੀਆਂ? ਉਹਦੀ ਰਸਨਾ ਤੇ ਚਾਬੀ ਦੇ ਦਿੰਦਾ ਸੱਤ ਦੀ, ਆਖੋ ਸਤਨਾਮ। ਜੋ ਕਹਿੰਦਾ ਉਹ ਸੱਤ ਹੋਣਾ ਸ਼ੁਰੂ ਹੋ ਜਾਂਦਾ। ਪ੍ਰਭ ਜੀ ਵਸੇ

ਕੋਈ ਬੜਾ ਨਾਮ ਜਪਣ ਵਾਲਾ ਹੋਵੇ ਕਿਉਂ ਬੱਚਾ ਉਹਦੇ ਅੱਗੇ ਕਰਦੇ ਹੋ? ਇਹਦੇ ਸਿਰ ਤੇ ਹੱਥ ਰੱਖਦੇ, ਉਹਨੂੰ ਪਤਾ ਇਹਦੇ ਹੱਥਾਂ ਚ ਮੇਹਰ ਦੀ ਕੁੰਜੀ ਹੈਗੀ। ਠਾਕੁਰ ਸਤਨਾਮ ਨੇਤਰਾਂ ਚ ਪੁੰਜੀ ਦੇ ਦਿੰਦਾ, ਨਦਰ ਦੀ ਨਦਰ ਦੀ। ਜਿਵੇਂ ਹੁਣੇ ਭੈਣ ਜੀ ਬਚਨ ਸੁਣਾ ਕੇ ਗਏ ਭਾਈ ਅੱਡਣ ਸ਼ਾਹ ਜੀ ਦਾ।

ਨੇਤਰਾਂ ਚ ਕੁੰਜੀ ਹੈ ਨਾ ਨਜ਼ਰ ਦੀ ਹੈਗੀ, ਹਿਰਦੇ ਚ ਕੁੰਜੀ ਦੇ ਦਿੰਦਾ ਅੰਤਰਯਾਮਤਾ ਦੀ। ਗੱਜ ਕੇ ਆਖੋ ਸਤਨਾਮ ਅੰਤਰਯਾਮਤਾ। ਬਾਬਾ ਸਾਹਿਬ ਸਿੰਘ ਬੇਦੀ ਬੜੀ ਕਮਾਈ ਵਾਲੇ ਹੋਏ, ਇਹਨਾਂ ਦੇ ਲਾਂਗਰੀ ਹੋਏ ਜੇ ਭਾਈ ਭਾਗ ਸਿੰਘ। ਬਾਬਾ ਸਾਹਿਬ ਸਿੰਘ ਬੇਦੀ ਇੰਨੀ ਕਮਾਈ ਸੀ ਜੀ, 2,000-2,500 ਬੰਦਾ ਉਹਨਾਂ ਦੇ ਅਸਥਾਨ ਤੇ ਰੋਜ਼ ਲੰਗਰ ਛਕਦਾ ਸੀ ਤੇ ਪੂਰੀ ਸੇਵਾ ਕਰਦੇ ਸੀ। ਉਹ ਲਾਂਗਰੀ ਸੀ ਮੇਨ ਭਾਗ ਸਿੰਘ ਲਾਂਗਰੀ, ਉਹਦੀ ਮਾਤਾ ਚੜਾਈ ਕਰ ਗਿਆ ਭਾਗ ਸਿੰਘ ਜੀ। ਤੇ ਇੱਕ ਸੇਵਾਦਾਰ ਕਹਿੰਦਾ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਇਹ ਪਤਾ ਨੀ 13ਵੀਂ ਤੇ 14ਵੀਂ ਜਗ੍ਹਾ ਹੋਏ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੇਦੀ ਕੋਲ ਵਿੱਚ। ਕਹਿੰਦਾ ਬਾਬਾ ਸਾਹਿਬ ਸਿੰਘ ਜੀ, ਭਾਗ ਸਿੰਘ ਜੀ ਦੀ ਮਾਤਾ ਚੜਾਈ ਕਰ ਗਈ ਏ, ਇਹਨੂੰ ਛੁੱਟੀ ਦੇ ਦਿਓ। ਥੋੜਾ ਅੰਤਰ ਧਿਆਨ ਹੋਏ, ਕਹਿੰਦੇ ਸੰਸਕਾਰ ਨਾ ਕਰਨਾ, ਧਿਆਨ ਦੇਣਾ।

0: ਸ੍ਰੀ
1: ਵਾਹਿਗੁਰੂ ਜੀ ਅੰਤਰਿਆਮ। ਚੰਦ ਘੰਟਿਆਂ ਬਾਅਦ ਮਾਤਾ ਉੱਠ ਕੇ ਬਹਿ ਗਈ ਮੇਨ ਲੰਗਰੀ ਜਿਹੜਾ ਉਹਨਾਂ ਦਾ। ਮਾਤਾ ਸੁਣਾ ਸੰਗਤ ਨੂੰ ਕੀ ਹੋਇਆ, ਕਹਿੰਦੀ ਜੀ ਮੈਨੂੰ ਲੈ ਗਏ ਧਰਮ ਰਾਜ ਕੋ, ਦੂਤ ਆਏ ਧਰਮ ਰਾਜ ਕੋ ਲੈ ਗਏ ਤੇ ਧਰਮ ਰਾਜ ਖਾਤੇ ਫੋਲੇ, ਮੇਰਾ ਨਾਂ ਹੀ ਨਾ ਲੱਭੇ। ਆਖੋ ਸਤਨਾਮ
0: ਸ੍ਰੀ ਵਾਹਿਗੁਰੂ।
1: ਨਾਂ ਹੀ ਨਾ ਲੱਭੇ। ਇਹ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਇਹ ਧਰਮ ਰਾਜ ਨੂੰ ਗਲਤੀ ਲੱਗ ਗਈ, ਪਰ ਇਹ ਰੱਬ ਦੀ ਕੁਝ ਲੀਲਾ ਹੈ। ਦਸ ਤੋਂ ਅੱਠ ਦਸ ਮਿਸਾਲਾਂ ਨੇ ਇਹਦੀਆਂ ਜਿੰਨੀਆਂ ਜਾਗਦੀਆਂ। ਕਈ ਵਾਰੀ ਜਾਣ ਕੇ ਉਹ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਕਰਦਾ ਕਿ ਮਨਮੁਖ ਲੋਕਾਂ ਨੂੰ ਦਰਗਾਹ ਦਾ ਨਕਸ਼ਾ ਪਤਾ ਲੱਗਦਾ। ਭਾਈ ਵੀਰ ਸਿੰਘ ਦੀ ਕਿਤਾਬ ਪੜ੍ਹੋ, ਉਹਦੇ ਵਿੱਚ ਜ਼ਿਕਰ ਹੈ ਜਿਉਲੀ ਅੰਗਰੇਜ਼ ਲੜਕੀ ਦਾ, ਅੰਗਰੇਜ਼ ਦਾ, ਜਿਹੜੇ ਕਹਿੰਦੇ ਸੀ ਗਾਂ ਹੈ ਹੀ ਕੁਝ ਨਹੀਂ। ਫਿਰ ਉਹਨਾਂ ਨੇ ਅਰਦਾਸ ਕੀਤੀ, ਨਿਰੰਕਾਰ ਸਾਡੇ ਦੋਵਾਂ ਚੋਂ ਜਿਹੜਾ ਜਾਵੇ, ਜੋ ਅੱਗੇ ਹੈਗਾ ਉਹ ਰੂਹ ਜਿਹੜੀ ਦੂਜੇ ਨੂੰ ਦੱਸੇ ਆ ਕੇ ਤਾਂ ਮੰਨਾਂਗੇ। ਉਹ ਬੜੀ ਲੰਬਾ ਜਿਕਰ ਹੈ, ਰੂਹਾਂ ਦੀ ਦੁਨੀਆ। ਪਿਆਰਿਓ ਬਾਬਾ ਸਾਹਿਬ ਸਿੰਘ ਬੇਦੀਆਂ ਦੇ ਮਾਤਾ ਸੁਣਾ, ਕਹਿੰਦੀ ਜਦੋਂ ਧਰਮ ਰਾਜ ਕੋ ਦੂਤ ਲੈ ਗਏ ਉਹ ਵਰਕੇ ਫਰੋਲੇ, ਮੇਰਾ ਨਾਂ ਨਾ ਲੱਭੇ। ਤੇ ਧਰਮ ਰਾਜ ਕਹਿੰਦਾ ਦੂਤਾਂ ਨੂੰ, ਇਹ ਕਿਹਨੂੰ ਲੈ ਆਇਓ, ਇਹਦਾ ਤੇ ਨਾਂ ਹੀ ਨਹੀਂ ਆਉਣ ਵਾਲੀ ਲਿਸਟ ਚ, ਇਹ ਤੇ ਗੁਰੂ ਨਾਨਕ ਦੇ ਦਰਬਾਰ ਚ ਜਾਣ ਵਾਲੀ ਬੀਬੀ ਹੈ, ਅਜੇ ਤੇ ਇਹਦੀ ਹੈਗੀ ਉਮਰ। ਇਹ ਸੰਤ ਵਰਿਆਮ ਸਿੰਘ ਦਾ ਰਸਾਲਾ ਮੈਂ ਪੜਿਆ ਸੀ। ਇਹੋ ਜਿਹੀਆਂ ਚੀਜ਼ਾਂ ਕਈ ਜਗ੍ਹਾ ਜਾਣ ਕੇ ਵਾਪਰ ਜਾਂਦੀਆਂ ਨੇ ਦੱਸਣ ਲਈ ਕਿ ਹੈ ਦਰਗਾਹ ਹੈ, ਅੱਗੇ ਲਿਖਾ ਹੈ ਬਾਤ। ਸਤਸੰਗ ਜੀ ਜਦੋਂ ਧਰਮ ਰਾਜ ਨੂੰ ਨਾਂ ਨਾ ਲੱਭਿਆ ਤੇ ਕਹਿੰਦਾ ਮਾਤਾ ਤੈਨੂੰ ਤੇ ਦੇਵਤੇ ਤੇ ਸ਼ਹੀਦ ਸਿੰਘ ਜਦੋਂ ਵੀ ਤੇਰਾ ਸਮਾਂ ਪੂਰਾ ਹੋਏਗਾ ਉਹ ਲਿਆਣਗੇ ਤੇ ਮੇਰੇ ਕੋਲ ਨਹੀਂ ਲਿਆਣਗੇ, ਤੂੰ ਗੁਰੂ ਨਾਨਕ ਦੇ ਦਰਬਾਰ ਜਾਏਗੀ ਸਿੱਧੀ। ਆਖੋ ਸਤਨਾਮ। ਇਹ ਗਲਤੀ ਨਾਲ ਤੈਨੂੰ ਇੱਥੇ ਲੈ ਆਏ ਨੇ, ਮੈਨੂੰ ਕੋਈ ਸੇਵਾ ਹੋਵੇ ਦੱਸ, ਮੈਂ ਸਰੀਰ ਵਿੱਚ ਤੈਨੂੰ ਵਾਪਸ ਭੇਜਣਾ। ਕੀ ਇਹ ਸੱਚ? ਮੈਂ ਸੋਚੀ ਪੈ ਗਿਆ ਕਿ ਧਰਮ ਰਾਜ ਵੀ ਇੱਕ ਮਹਾਂਪੁਰਸ਼ਾਂ ਦੇ ਲਾਂਗਰੀ ਦੀ ਮਾਤਾ ਕੇ ਹੱਥ ਜੋੜਦਾ ਹੋਏਗਾ। ਪੜ ਜੋ ਕਈ ਬੈਠੇ ਹੋਣਗੇ ਕੱਟੜ, ਉਹ ਇੱਕੋ ਜੀ ਐਵੇਂ ਸੁਣਾ।

ਸਾਧ ਕੇ ਸੰਗ ਸੋਭਾ ਸੁਰ ਸੇਵਾ ਬਾਣੀ ਕਹਿ ਰਹੀ ਏ ਕਹਿੰਦੇ ਰੰਗਿਆਂ ਦਾ ਸੰਗ ਤੇ ਕਿਤੇ ਇਸ ਤਰ੍ਹਾਂ ਦਾ ਵੀ ਭੁਲੇਖਾ ਪੈ ਜੇ ਉਹ ਧਰਮ ਰਾਜ ਵੀ ਸੇਵਾ ਕਰਦਾ ਆਖੋ ਸਤਨਾਮ ਇਸ਼ਾਰਾ ਲੈਣਾ ਅੰਤਰਯਾਮ ਦਾ ਹਿਰਦੇ ਨੂੰ ਕੁੰਜੀ ਮਿਲ ਜਾਂਦੀ ਅੰਤਰਯਾਮ ਦਾ ਸਸਤਾ ਸਤਿਕਾਰ ਨਾ ਕਰਨਾ ਆ ਰਹੀ ਕੁਦਰਤੀ ਬਾਬਾ ਕੁੰਦਨ ਸਿੰਘ ਜੀ ਦਾ ਵੀ ਬਰਸੀ ਦਾ ਦਿਨ ਲੰਘ ਕੇ ਗਿਆ ਤੁਹਾਡੇ ਅੰਮ੍ਰਿਤਸਰ ਦੇ ਜਿਹੜੇ ਹਰਿਮੰਦਰ ਸਾਹਿਬ ਸਵਈਏ ਪੜਦੇ ਅਖੀਰਲਾ ਸਵਈਆ ਜਿਹੜਾ ਪੜਦੇ ਭਾਈ ਅਵਤਾਰ ਸਿੰਘ ਜੀ ਹਮ ਅਵਗੁਣ ਭਰੇ ਗੁਣ ਨਾ ਟੈਲੀਵਿਜ਼ਨ ਸੁਣਦੇ ਇਹਨਾਂ ਦਾ ਪਰਿਵਾਰ ਗਿਆ ਨਾਨਕ ਸਰ ਬਾਬਾ ਕੁੰਦਨ ਸਿੰਘ ਜੀ ਕੋਲ ਬਾਬਾ ਜੀ ਚੋਲਾ ਬਦਲ ਗਏ ਉਹਦੇ ਤੋਂ ਪਹਿਲਾਂ ਬਚਣੇ ਜਦੋਂ ਕਮਰੇ ਚ ਗਏ ਜੀ ਭੁਗਤੇ ਤੇ ਬਾਬਾ ਜੀ

0: ਬਾਬਾ ਜੀ ਦੂਜੀ ਵਾਰੀ ਪੁੱਛਦੇ ਕਹਿੰਦੇ ਕਿੰਨੇ ਸਰੀਰ ਆਏ ਹੋ? ਬਾਬਾ ਜੀ 11। ਹੱਸ ਪਏ ਕਹਿੰਦੇ 13 ਹੀ 13।
1: ਆਖੋ ਸਤਨਾਮ।
0: ਕਹਿੰਦੇ 13 ਹੀ 13। ਉਹ ਸਮਝੇ ਨਾ ਉਸਲੇ, ਉਹ ਪਰਿਵਾਰ ਉਸਲੇ ਨਾ ਸਮਝਿਆ ਬਾਬਾ ਜੀ ਕੀ ਕਹਿੰਦੇ ਭਾਈ 13 ਹੀ 13। ਸਾਧ ਸੰਗਤ ਜੀ ਸਾਰਾ ਰਾਹ ਗੱਲਾਂ ਕਰਦੇ ਰਹੇ ਵੀ ਅਸੀਂ 11 ਸਰੀਰ ਗਏ ਆ। ਬਾਬਾ ਜੀ ਨੇ ਕਿੰਨੇ ਆਏ ਹੋ? 11। ਕਹਿੰਦੇ 13 ਹੀ 13। 2 ਮਹੀਨੇ ਬਾਅਦ ਪਤਾ ਲੱਗਾ, ਕਿਉਂ? ਨੂੰ ਨੂੰ ਬੱਚਾ ਹੋਣ ਵਾਲਾ ਸੀ, 7ਵਾਂ ਮਹੀਨਾ ਸੀ। 2 ਮਹੀਨੇ ਬਾਅਦ ਜੋੜਾ ਪੈਦਾ ਹੋਇਆ।
1: ਆਖੋ ਸਤਨਾਮ।
0: ਕਮਰੇ 24 ਸੀ, ਮੱਥਾ ਟੇਕਣ ਲੱਗਿਆ ਤੇ 1 ਹੀ ਸੀ ਨਾ ਉਹਨਾਂ 11 ਗਿਣੇ ਤੇ ਬਾਬਾ ਜੀ ਕਹਿੰਦੇ 13 ਹੀ 13। ਇਹ 13 ਆਖੋ ਸਤਨਾਮ। ਹਿਰਦੇ ਨੂੰ ਕੁੰਜੀ ਮਿਲ ਜਾਂਦੀ ਏ ਅੰਤਰੀ ਆਮਦ।

ਹਿਰਦਿਆਂ ਨੂੰ ਮੇਹਰ ਦੀ, ਹਿਰਦੇ ਨੂੰ ਅੰਤਰਯਾਮਤਾ ਦੀ ਤੇ ਪੈਰਾਂ ਨੂੰ ਪਵਿੱਤਰਤਾ ਦੀ। ਆਖੋ ਸਤਨਾਮ। ਕਹਿੰਦੇ ਹੋ ਨਾ ਫਲਾਣੇ ਮਹਾਂਪੁਰਸ਼ ਸਾਡੇ ਘਰ ਆ ਜਾਣ, ਚਰਨ ਪਾ ਦੇਣ, ਪੈਰ ਪਾ ਦੇਣ, ਪਵਿੱਤਰ ਹੋ ਜਾਏਗਾ। ਪਵਿੱਤਰਤਾ ਹੀ ਕੁੰਜੀ ਮਿਲੀ ਹੋਈ ਹੈ।

ਪਹਿਲੀ ਨਿਸ਼ਾਨੀ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਣਗੇ। ਹੁਣ ਇੱਥੋਂ ਤੁਸੀਂ ਉੱਠਦੇ ਹੀ ਬਾਹਰ ਕਿਸੇ ਨਾਲ ਮਾੜਾ ਬੋਲਦੇ ਹੋ, ਬੁਰਾ ਬੋਲਦੇ ਹੋ, ਸਮਝ ਲਓ ਗੁਰੂ ਦੇ ਗੁਣ ਨਹੀਂ ਆਏ। ਜੇ ਬਾਹਰ ਚਾਹੁੰਦੇ ਹੋ ਕਿ ਜੋੜਿਆਂ ਵਿੱਚੋਂ ਪੰਜ ਜੋੜਿਆਂ ਨੂੰ ਮੈਂ ਵੀ ਰੁਮਾਲ ਨਾਲ ਸੇਵਾ ਕਰ ਜਾ, ਸਮਝ ਲਓ ਗੁਣ ਆਉਣੇ ਸ਼ੁਰੂ ਹੋ ਗਏ। ਮੈਂ ਵੀ ਕੋਈ ਦਿਆਲਤਾ ਕਰ ਜਾ, ਮੈਂ ਵੀ ਕੁਝ ਲੈ ਜਾ, ਗੁਣ ਲੈ ਜਾ।

ਜਿਹਦੇ ਤੇ ਸੇਵਾ ਸਿਮਰਨ ਤੇ ਖੁਸ਼ੀ ਦੀ ਮੋਹਰ ਲੱਗ ਜੇ ਉਹਦੀ ਤੀਜੀ ਨਿਸ਼ਾਨੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਜੇ ਉਹਦੀ ਤੀਜੀ ਨਿਸ਼ਾਨੀ ਹੈ, ਉਹਨੂੰ ਮੈਂ ਆਪਣਾ ਰੂਪ ਹੀ ਬਣਾ ਦੇਣਾ। ਆਖੋ ਸਤਨਾਮ ਖਾਲਸਾ ਮੇਰੋ, ਬੋਲਦੇ ਨੀ ਖਾਲਸਾ ਮੇਰੋ ਕਿਹਾ ਸੀ ਨਾ ਬਾਬੇ ਨੇ। ਅੱਡਣ ਸ਼ਾਹੀ ਧਰਮ ਟਕਸਾਲ ਚੋਂ, ਸੇਵਾ ਬੰਦੀ ਟਕਸਾਲ ਚੋਂ ਕਿਸੇ ਨੇ ਜਦੋਂ ਅੰਮ੍ਰਿਤ ਛਕਿਆ ਤੇ ਆਖਿਆ ਜੀ ਤੁਹਾਡੇ ਦਿਦਾਰੇ ਤੇ ਕਲਗੀ ਧਨ ਕਿਹਾ ਨਾ ਪੰਜਾਂ ਦੇ ਕਰ ਲਈ ਤਿਆਰ ਬਾਰ ਤਿਆਰ ਸੰਘਾਂ ਦੇ ਵਿੱਚੋਂ ਮੇਰੇ ਹੋਣਗੇ ਮਹਾਰਾਜ ਨਾ ਪੰਜ ਮਿਲਣ ਇੱਕ ਦੇ ਕਰ ਲਈ ਇੱਕ ਸਿੰਘ ਨਿਤਨੇਮੀ

ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ।